0: ਤੇ ਤੁਹਾਨੂੰ ਏ ਟੈਕਸ ਦੇ ਵਿੱਚ ਵੀ ਹੈਲਪ ਕਰੂਗੀ।
1: ਅਲਬਰਟਾ ਚਿਲਡਰਨ ਹਸਪੀਟਲ ਲਈ ਸਿੱਧੂ ਸਾਹਿਬ ਜਦੋਂ ਫੰਡ ਇਕੱਤਰ ਕਰ ਰਹੇ ਸੀ ਤੁਸੀਂ ਵੀ ਉਦੋਂ ਨਾਲ ਸੋ ਸਾਡੇ
2: ਜੀ,
1: ਮੈਨੂੰ ਯਾਦ ਹੈ ਇੱਕ ਸੱਜਣ ਦਾ ਫੋਨ ਆਇਆ ਜੀ
2: ਜੀ,
1: ਉਹ ਕਹਿੰਦੇ ਜੀ ਮੈਂ$21,000 ਦੇਣਾ।
2: ਹਾਂ
1: ਅੱਛਾ ਜੀ, ਉਹ $21,000 ਦੇਣਾ ਜੀ, ਮੈਂ ਵਿਅਕਤੀਗਤ ਤੌਰ ਤੇ ਮੈਂ ਜਾਣਦਾ ਨਹੀਂ ਸੀ, ਤੁਸੀਂ ਜਾਣਦੇ ਵੀ ਸੀ
2: ਜੀ ਜੀ,
1: ਤੇ ਹੋਰ ਤੁਹਾਡੇ ਨਾਲ ਪਤਵੰਤ ਤੇ ਸੱਜਣ ਤੇ ਮੈਂ ਉਹਨਾਂ ਨੂੰ ਪੁੱਛਿਆ ਜੀ, ਮੈਂ ਕਿਹਾ ਜੀ ਵੀ ਇਹ ਨੌਨ ਸੀਰੀਜ਼ ਜੀ ਕਾਲ ਲੱਗਦੀ, ਮੈਂ ਕਦੀ ਕਾਲ ਨਹੀਂ ਇਹਨਾਂ ਦੀ ਆਈ, ਰੇਡੀਓ ਤੇ ਕਾਲਾਂ ਬੜੀਆਂ ਆਉਂਦੀਆਂ ਸੀ।
2: ਹਾਂ ਜੀ,
1: ਤੇ ਇਹ ਕੀ ਕਰੀਏ ਵੀ, ਇਹ ਉਹੀ ਗੱਲ ਮਜ਼ਾਕ ਨਾ ਬਣਦੇ, ਸ਼ਾਮ ਦਾ ਟਾਈਮ ਆ।
2: ਹਾਂ
1: ਹੋ ਜਾਂਦੀ ਨਾ ਜੀ, ਸੋਚ
2: ਹੋ ਜਾਂਦੀ, ਬਿਲਕੁਲ ਹੋ ਜਾਂਦੀ।
1: ਅੱਛਾ ਜੀ ਵੀ ਨਹੀਂ ਯਾਰ, ਬੰਦਾ ਤੇ ਠੀਕ ਆ, ਜੇ ਕਹਿੰਦਾ ਤੁਸੀਂ ਕਰੋ ਨਾ ਉਸ,
2: ਹਾਂ
1: ਦਿੱਤੇ ਜੀ ਉਹਨਾਂ ਨੇ। ਸੋ ਇਹ ਇਹ ਜਿਹੜੀ ਚੀਜ਼ਾਂ ਨੇ ਨਾ ਜੀ, ਇਹ ਕਈ ਵਾਰੀ ਸਾਨੂੰ ਲੱਗਦਾ ਨਹੀਂ ਹੁੰਦਾ
2: ਜੀ ਜੀ।
1: ਤੇ ਅੱਛਾ ਮੈਂ ਇਹ ਵੀ ਦੇਖਿਆ ਵੀ ਇੱਕ ਇੱਕ ਟੀਚਾ ਰੱਖ ਲਿਆ,
2: ਹਾਂਜੀ,
1: ਸਵੇਰ ਨੂੰ ਜਾਂ ਦੁਪਹਿਰ ਨੂੰ ਕਿਸੇ ਨੇ ਕੁਛ ਅਨਾਊਂਸ ਕੀਤੀ ਇੱਕ ਰਕਮ, ਤੇ ਸ਼ਾਮ ਨੂੰ ਹੋਰ ਚੇਤਾ ਆਇਆ, ਲੱਗਾ ਕਿ ਯਾਰ ਉਹਨੂੰ ਹੋਰ ਕਰਨਾ ਚਾਹੀਦਾ, ਸੁਣਦੇ ਰਹੇ ਸੁਣਦੇ ਰਹੇ, ਸ਼ਾਮ ਨੂੰ ਹੋਰ ਉਹਨੇ ਪਾਤੇ।
2: ਹਾਂਜੀ,
1: ਇਹ ਵੀ ਹੋ ਜਾਂਦਾ ਜੀ,
2: ਹੋ ਜਾਂਦਾ ਜੀ ਬਿਲਕੁਲ। ਜੇ ਦੇਖੋ ਬਖਸ਼ਿਸ਼ ਹੈ, ਜਿਵੇਂ ਹੁਣ ਆਪਣੇ ਦਾਨੀ ਤਾਂ ਬਹੁਤ ਸੱਜਣ ਬੈਠੇ ਨੇ, ਜਿਵੇਂ ਹੁਣ ਆਪਾਂ ਸਾਡੇ ਬਹੁਤ ਹੀ ਮੇਰੇ ਖਿਆਲ ਕਮਿਊਨਿਟੀ ਦੇ ਆਈਕੋਨ ਹੈ ਬੌਬ ਢਿੱਲੋਂਹਣੀ
1: ਜੀ,
2: $10 million ਉਹਨਾਂ ਨੇ ਕੁਛ ਸਾਲ ਪਹਿਲਾਂ ਲੈਥਬ੍ਰਿਜ ਯੂਨੀਵਰਸਿਟੀ ਨੂੰ ਦਿੱਤਾ, ਜਿੱਥੇ ਉਹਨਾਂ ਨੇ ਉਹਨਾਂ ਦਾ ਨਾਂ ਲਿਖਿਆ ਢਿੱਲੋਂ ਸਕੂਲ ਆਫ ਬਿਜ਼ਨਸ, ਰਾਈਟ, ਪਰ ਵੱਡੀ ਬਹੁਤ ਕੰਟਰੀ ਵੱਡੀ ਕੰਟਰੀਬਿਊਸ਼ਨ ਹੈ, ਤੇ ਉਹਨਾਂ ਨੇ ਉਹ ਇਸ ਚੀਜ਼ ਦਾ ਮਾਣ ਵੀ ਦਿੱਤਾ ਯੂਨੀਵਰਸਿਟੀ ਨੇ, ਉਹਨਾਂ ਦਾ ਉੱਤੇ ਨਾਂ ਲਿਖਿਆ ਹੋਇਆ। ਜਿਵੇਂ ਮੌਂਟਰਾਲ ਯੂਨੀਵਰਸਿਟੀ ਵਿੱਚ ਹਸਕੇਨ ਫੈਮਿਲੀ ਹੈ, ਜਿਹਨਾਂ ਨੇ ਕਿਤੇ ਡੋਨੇਸ਼ਨ ਕੀਤੀ ਹੋਣੀ $millions, ਹਸਕੇਨ ਸਕੂਲ ਆਫ ਬਿਜ਼ਨਸ ਹੈ,
1: ਬਿਲਕੁਲ ਹੈਗਾ ਜੀ,
2: ਰਾਈਟ। ਸਿਮਿਲਰਲੀ ਜਿਹੜਾ ਢਿੱਲੋਂ ਸਕੂਲ ਆਫ ਬਿਜ਼ਨਸ ਹੈ ਲੈਥਬ੍ਰਿਜ ਦੇ ਵਿੱਚ ਯੂਨੀਵਰਸਿਟੀ ਬਣੀ ਹੋਈ ਹੈ, ਉਹ $10 million ਬੌਬ ਢਿੱਲੋਂ ਸਾਹਿਬ ਨੇ ਦਿੱਤਾ ਸੀਗਾ। ਸੋ ਬਹੁਤ ਸੱਜਣ ਹੈਗੇ ਆ ਜਿਹੜੇ ਕੰਟਰੀਬਿਊਟ ਕਰਦੇ ਆ ਸੋਸਾਇਟੀ ਦੇ ਵਿੱਚ, ਤੇ ਕਰਨਾ ਵੀ ਚਾਹੀਦਾ ਜੇ ਤੁਹਾਡੇ ਤੋਂ ਬਖਸ਼ਿਸ਼ ਹੈਗੀ ਆ।
1: ਤੇ ਸਾਡੀ ਕਮਿਊਨਿਟੀ ਜਿਹੜੀ ਹੈ ਜੀ, ਇਸ ਪੱਖੋਂ ਕਦੀ ਪਿੱਛੇ ਨਹੀਂ ਹਟੀ। ਤੇ ਤੁਸੀਂ ਦੇਖੋ, ਮੈਂ ਇੱਕ ਨਾ ਥੋੜ੍ਹੀ ਜਿਹੀ ਸੋਚ ਚੱਲ ਪਈ
2: ਜੀ,
1: ਕਿ ਮੈਂ ਸਮਝਦਾ ਕਿ ਇੱਕ ਨਾ ਜਿਵੇਂ ਚਾਹੇ ਮੈਂ ਕਿਸੇ ਸੰਸਥਾ ਦਾ ਨਾਮ ਨਹੀਂ ਲੈਣਾ, ਉਹ ਉਹਨਾਂ ਨੂੰ ਹੁਣ ਸੋਸ਼ਲ ਮੀਡੀਆ 'ਤੇ ਟਾਰਗੇਟ ਕੀਤਾ ਜਾਂਦਾ
2: ਜੀ,
1: ਉਹ ਯਾਰ ਤੁਸੀਂ ਉੱਥੇ ਲੰਗਰ ਲਾਉਣ ਤੁਰ ਪੈਂਦੇ ਹੋ, ਪੰਜਾਬੀਆਂ ਦਾ ਵੀ ਸੋਚ ਲਓ, ਇਹਦਾ ਵੀ ਸੋਚ ਲਓ, ਉਹਦਾ ਵੀ ਕਰ ਲਓ, ਪਰ ਮੈਂ ਸਮਝਦਾ ਕਿ ਉਹ ਪੰਜਾਬੀਆਂ ਲਈ ਵੀ ਲੱਗ ਜਾਊਗਾ ਜੇ ਅਸੀਂ ਹੁਣ ਇੱਥੇ ਬੈਠੇ ਹਾਂ ਜੀ।
2: ਜੀ
1: ਅਸੀਂ ਵੈਸੇ ਲੰਗਰ ਵੀ ਛਕਿਆ ਇੱਥੋਂ, ਚਾਹ ਵੀ ਪੀਤੀ ਆ, ਪਕੌੜੇ ਵੀ ਖਾਧੇ ਆ, ਇੱਥੇ ਸਾਡੀ ਸੇਵਾ ਕੀਤੀ ਗਈ ਹੈ, ਸਾਡਾ ਮਾਣਤਾਨ ਕੀਤਾ ਗਿਆ। ਤੇ ਜੇ ਅਸੀਂ ਕਰ ਲਏ ਵੀ ਇਹ ਜੇ ਗੁਰੂ ਦਾ ਦਿੱਤਾ ਹੋਇਆ ਤੇ ਇੱਥੇ ਗੁਰੂ ਦਾ ਲੰਗਰ ਹੈ, ਤੇ ਜੇ ਫਿਰ ਅਸੀਂ ਉਹਦੇ ਵਿੱਚ ਵਿਸ਼ਵਾਸ ਕਰਦੇ ਹਾਂ ਤੇ ਫਿਰ ਸਾਡੇ ਘਰਾਂ ਵਿੱਚ ਵੀ ਤਾਂ ਉਹਦਾ ਹੀ ਹੈ ਨਾ ਜੀ।
2: ਬਿਲਕੁਲ ਜੀ,
1: ਹਾਂਜੀ, ਤੇ ਫਿਰ ਜੇ ਸਾਡੇ ਕੋਲ ਹੈਗਾ ਤੇ ਅਸੀਂ ਹੋਰ ਕਿਸੇ ਨੂੰ ਦੇ ਰਹੇ ਹਾਂ ਜਿਹਨੂੰ ਉਸ ਵੇਲੇ ਮੌਕੇ ਤੇ ਲੋੜ ਹੈ, ਤਾਂ ਫਿਰ ਮਾੜੀ ਗੱਲ ਵੀ ਕੀ ਹੈ?
2: ਬਿਲਕੁਲ,
1: ਉਹਦੇ 'ਚ ਭੇਦਭਾਵ ਥੋੜ੍ਹਾ ਕਰਨਾ ਸੀ ਇਹ ਪੰਜਾਬੀ ਆ ਜਾਂ ਉਹ ਅਜੇ ਵਾ।
2: ਬਿਲਕੁਲ ਜੀ, ਈ ਟ੍ਰਾਂਸਫਰ ਦੇ ਲਈ ਈਮੇਲ ਗੋਬਿੰਦ ਮਾਰਗ ਨੰਬਰ 22 gobindmarg22@gmail.com, ਫੋਨ ਕਰਨਾ 403-474-4522 403-474-4522, ਤੇ ਤੁਸੀਂ ਫੋਨ ਕਰਕੇ ਵੀ ਕੰਟਰੀਬਿਊਟ ਕਰ ਸਕਦੇ ਹੋ। ਗੁਰਦੁਆਰਾ ਸਾਹਿਬ ਆ ਕੇ ਵੀ ਸੰਗਤ ਆ ਰਹੀ ਹੈ, ਵਾਲੰਟੀਅਰ ਬੈਠੇ ਆ ਮੂਹਰੇ, ਤੁਹਾਡੇ ਤੁਹਾਨੂੰ ਵੈਲਕਮ ਕਰਨ ਦੇ ਲਈ, ਰਸੀਦ ਕੱਟਣ ਦੇ ਲਈ, ਜਾਂ ਤੁਸੀਂ ਡੈਬਿਟ ਜਾਂ ਕ੍ਰੈਡਿਟ ਕਾਰਡ 'ਤੇ ਵੀ ਪੇ ਕਰ ਸਕਦੇ ਹੋ, ਜਾਂ ਚੈੱਕ ਲਿਆ ਸਕਦੇ ਹੋ, ਚੈੱਕ 'ਤੇ ਵੀ ਪੇ ਕਰ ਸਕਦੇ ਹੋ, ਤੁਹਾਨੂੰ ਟੈਕਸ ਡਿਡਕਟੇਬਲ ਰਸੀਟ ਮਿਲੂਗੀ ਜਿਹੜੀ ਤੁਹਾਡੀ ਤੁਸੀਂ ਆਪਣੇ ਟੈਕਸ ਦੇ ਵਿੱਚ ਫਾਈਲ ਕਰ ਸਕਦੇ ਹੋ। ਜੀ ਬ੍ਰਹਮ ਜੀ,
3: ਮੇਰਾ ਖਿਆਲ ਤੁਸੀਂ ਸਾਰੀਆਂ ਗੱਲਾਂ ਕਰੀ ਕਰੀਆਂ ਨੇ, ਉਹ ਕੁਲਦੀਪ ਹੁਣਾਂ ਕੋਈ ਜ਼ਿਆਦਾ ਨੌਲੇਜ ਆ, ਮੈਨੂੰ ਲੱਗਦਾ ਵੀ ਹੋਰ ਕੁਛ ਦੱਸੋ, ਕੋਈ ਦਾਨ ਪੁੰਨ ਵਾਲੀ ਗੱਲ, ਮੇਰਾ ਖਿਆਲ ਆ ਵੀ ਅਨਾਊਂਸ ਵੀ ਕਰੀ ਜਾਂਦੇ
2: ਹਾਂ ਜੀ।
3: ਅਜੀਤ ਮੋਰ $50 ਜੀ, ਅਮਨਦੀਪ ਸਿੰਘ ਪੰਧੇਰ $25, ਵਿਕਰ ਸਿੰਘ $2, ਹਾਂਜੀ, ਮਨਜੀਤ ਕੌਰ $5, ਜਸਵੀਰ ਸਿੰਘ ਭੋਗਲ $50, ਪ੍ਰਭਜੀਤ ਸਿੰਘ $5, ਮੁਖਵੈਨ ਸਿੰਘ $10, ਵਾਰਸ ਸਿੰਘ $25, ਜਤਿੰਦਰ ਸਿੰਘ $100, ਤਰਲੋਕ ਸਿੰਘ ਚੁੱਗ $20, ਅਭਿਸ਼ੇਕ $20, ਗੁਰ ਇਕਬਾਲ ਸਿੰਘ ਗਿੱਲ $25, ਰਵਜੋਤ ਸਿੰਘ $100, ਰਾਜਵੀਰ ਸਿੰਘ $20, ਰਾਜਵੀਰ ਸਿੰਘ $40, ਲੇਟ ਰਵਨੀਤ ਮੰਗੇੜਾ $20, ਜੀਤ ਸਿੰਘ ਗਿੱਲ $10, ਅੰਮ੍ਰਿਤਪਾਲ ਮਾਨ $11, ਜਸਪਿੰਦਰ ਸਿੰਘ $50, ਮਨਦੀਪ ਕੌਰ $25, ਕੁਲਵੰਤ ਸਿੰਘ $20।

0: ਡਾਲਰ ਦਵਿੰਦਰਜੀਤ ਸਿੰਘ 10 ਡਾਲਰ ਬ੍ਰਹਮਵੀਰ ਸਿੰਘ ਕੰਗ 51 ਡਾਲਰ ਸਰਤਾਜ ਸਿੰਘ ਸੰਧੂ 21 ਡਾਲਰ ਸਹਿਜਪ੍ਰੀਤ ਕੌਰ 100 ਡਾਲਰ ਅਵਲੀਨ ਕੌਰ 100 ਡਾਲਰ ਗਗਨਦੀਪ ਸਿੰਘ 45 ਡਾਲਰ ਅਮਰ ਸ਼ਿਵਜੋਤ ਸਿੰਘ 20 ਡਾਲਰ ਜਸਪ੍ਰੀਤ ਕੌਰ ਤੂਰ 50 ਡਾਲਰ ਸ਼ਮਿੰਦਰ ਸਿੰਘ 30 ਡਾਲਰ ਸਤਨਾਮ ਸਿੰਘ 11 ਡਾਲਰ ਜਸਪ੍ਰੀਤ ਕੌਰ 50 ਡਾਲਰ ਸਰਬਜੀਤ ਕੌਰ ਢਿੱਲੋਂ 20 ਡਾਲਰ ਸੁਖਜਿੰਦਰ ਸਿੰਘ 10 ਡਾਲਰ ਮਨਜੀਤ ਮਨਿਹਾਸ 20 ਡਾਲਰ ਢਿੱਲੋਂ ਰੈਨੋਵੇਸ਼ਨ 21 ਡਾਲਰ
1: ਬਹੁਤ ਬਹੁਤ ਧੰਨਵਾਦ ਜੀ ਤੇ ਕੁਲਦੀਪ ਜੀ ਤੁਸੀਂ ਆ ਦੂਸਰੀ ਲਿਸਟ ਵੀ ਪੜ੍ਹਦੇ ਹੋ ਮੇਰੇ ਕੋਲ ਬਹੁਤ ਜਿਹੜੀ ਵੱਡੀ ਇਕੱਠੇ ਜਕਾਰਾ ਤਾਂ ਇਹਦੇ ਲਈ ਪੂਰਾ ਜ਼ੋਰ ਲਾਉਣਾ ਪੈਣਾ ਪਰ ਪਹਿਲਾਂ ਕੁਲਦੀਪ ਹੁਣਾਂ ਨੂੰ ਪੜ੍ਹ ਲੈਣ ਦੋ ਲਿਸਟ
2: ਹਾਂਜੀ ਇਹ ਜੀ ਅਮਨਪ੍ਰੀਤ ਸਿੰਘ 20 10 ਡਾਲਰ ਜੀ ਗੁਰਪ੍ਰੀਤ ਸਿੰਘ 5 ਡਾਲਰ ਨਿਆਮਤ ਕੌਰ 10 ਡਾਲਰ ਪ੍ਰਭਲੀਨ ਕੌਰ 20 ਡਾਲਰ ਕੁਲਵਿੰਦਰ ਸਿੰਘ 20 ਡਾਲਰ ਸੁਖਜਿੰਦਰ ਸਿੰਘ 20 ਡਾਲਰ ਰਮਿੰਦਰਦੀਪ ਕੌਰ 51 ਡਾਲਰ ਗੁਰਵਿੰਦਰ ਸਿੰਘ ਗਿੱਲ 10 ਡਾਲਰ ਧਰਮਿੰਦਰਜੀਤ ਸਿੰਘ 20 ਡਾਲਰ ਗਗਨਦੀਪ ਸਿੰਘ 51 ਡਾਲਰ ਪਰਮਜੀਤ ਸਿੰਘ 10 ਡਾਲਰ ਮਨਪ੍ਰੀਤ ਸਿੰਘ 5 ਡਾਲਰ ਹਰਮਨਜੀਤ ਸਿੰਘ 5 ਡਾਲਰ ਪ੍ਰਤੀਕਾ 20 ਡਾਲਰ ਦੀਵਾਨ ਸਿੰਘ 20 ਡਾਲਰ ਦੀਪ ਸਿੰਘ 20 ਡਾਲਰ ਮਨਪ੍ਰੀਤ ਸਿੰਘ 201 ਡਾਲਰ ਹਰਪ੍ਰੀਤ ਸਿੰਘ 250 ਡਾਲਰ ਕੁਲਦੀਪ ਕੌਰ ਧਾਲੀਵਾਲ 11 ਡਾਲਰ ਗੁਰਪ੍ਰੀਤ ਸਿੰਘ ਨੰਨੜ 350 ਡਾਲਰ ਅਮਰਵੀਰ ਸਿੰਘ ਸੰਘੇੜਾ 250 ਡਾਲਰ ਹਰਦਲਜੀਤ ਸਿੰਘ 301 ਡਾਲਰ ਅਜੀਤਪਾਲ ਸਿੰਘ ਬਦੇਸ਼ਾ 405 ਡਾਲਰ ਰੁਪਿੰਦਰ ਕੌਰ 300 ਡਾਲਰ ਸ਼ੈਰੀ ਸਿੰਘ 21 ਡਾਲਰ ਸਰਤਾਜ ਬੇਦੀ 339 ਡਾਲਰ ਕੁਲਵਿੰਦਰਜੀਤ 20 ਡਾਲਰ ਵੀਰਪਾਲ ਕੌਰ 70 ਡਾਲਰ ਰਵਨੀਤ ਸਿੰਘ 50 ਡਾਲਰ ਸੁਰਿੰਦਰ ਸਿੰਘ ਖਸਾਰੀਆ 900 ਡਾਲਰ ਸਰਬਜੀਤ ਭੋਪਾ ਭੋਗਲ 50 ਡਾਲਰ ਸੁਖਜਿੰਦਰ ਸਿੰਘ 30 ਡਾਲਰ ਗੀਤ ਅਰੋੜਾ 250 ਡਾਲਰ ਹਰਵਿੰਦਰ ਸਿੰਘ 50 ਡਾਲਰ ਨਵਜੋਤ ਸਿੰਘ 50 ਡਾਲਰ ਇਕਬਾਲ ਸਿੰਘ 591 ਡਾਲਰ ਜੀਵਨਜੋਤ 50 ਡਾਲਰ ਜੀ ਇਹ ਲਿਸਟ ਹੈ ਜੀ
1: ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਸਾਰੇ ਪਰਿਵਾਰਾਂ ਦਾ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹਨਾਂ ਸਾਰੇ ਪਰਿਵਾਰਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਅਤੇ ਇਸੇ ਤਰ੍ਹਾਂ ਹੀ ਇਹ ਸੇਵਾ ਕਰਦੇ ਰਹਿਣ ਅਤੇ ਇੱਕ ਬਹੁਤ ਵੱਡੀ ਡੋਨੇਸ਼ਨ ਦੀ ਲਿਸਟ ਮੇਰੇ ਕੋਲ ਜਿਹੜੀ ਆਈ ਹੈ ਦੋ ਨਾਂ ਨੇ ਮੈਂ ਕੋਸ਼ਿਸ਼ ਕੀਤੀ ਸੀ ਕਿ ਕੋਈ ਜੇ ਬਿਜ਼ਨਸ ਹੈਗਾ ਤਾਂ ਦੱਸ ਦਿਓ ਤਾਂ ਕਿ ਕਮਿਊਨਿਟੀ ਨੂੰ ਪਤਾ ਲੱਗੇ ਕਿ ਸਾਡੇ ਬਿਜ਼ਨਸਮੈਨ ਕਿੰਨੀ ਸਪੋਰਟ ਕਰਦੇ ਆਪਾਂ ਪਹਿਲਾਂ ਬਾਬ ਢਿੱਲੋਂ ਹੋਣਾ ਦੀ ਗੱਲ ਕਰਦੇ
3: ਬਿਲਕੁਲ ਬਿਲਕੁਲ
1: 10 ਮਿਲੀਅਨ ਲੈਥਬਰੇਜ ਯੂਨੀਵਰਸਿਟੀ ਨੇ ਦਿੱਤਾ ਅਤੇ ਇਹ ਸਾਡੇ ਭੈਣ ਜੀ ਸਰਦਾਰਨੀ ਮਨਜੀਤ ਕੌਰ ਲੱਖ ਡਾਲਰ 1 ਲੱਖ ਡਾਲਰ ਸਰਦਾਰਨੀ ਮਨਜੀਤ ਕੌਰ ਅਤੇ ਜਕਾਰਾ ਤਾਂ ਸਾਰਿਆਂ ਨੂੰ ਜ਼ੋਰ ਲਾਉਣਾ ਪੈਣਾ ਜੀ ਹੁਣ ਰਣਜੀਤ ਜੀ ਇੱਧਰ ਪਿੱਛੇ ਨੂੰ ਆ ਜਾਓ ਥੋੜ੍ਹਾ ਜਿਹਾ ਚਾਹ ਪੀ ਕੇ ਆ ਜਾਓ ਇੱਧਰ ਜਕਾਰਾ ਜ਼ੋਰ ਨਾਲ ਲਾਉਣਾ ਜ਼ੋਰ ਪੂਰੇ ਨਾਲ ਬੋਲਣਾ ਪੈਣਾ
3: ਲਓ ਜੀ ਮੈਨੂੰ ਪਤਾ ਲੱਗ ਜਾਂਦਾ ਵੱਡੀ ਰਕਮ ਆਉਂਦੀ ਹੈ ਜੀ
1: 1 ਲੱਖ ਡਾਲਰ ਸਰਦਾਰਨੀ ਮਨਜੀਤ ਕੌਰ
3: ਸਾਰੇ ਜਿੰਨੀ ਸੰਗਤ ਸੁਣ ਰਹੀ ਹੈ ਜਿੰਨੇ ਸਾਡੇ ਮੀਡੀਆ ਰਾਹੀਂ ਜੁੜੇ ਨੇ ਤੇ ਸੰਗਤਾਂ ਇੱਥੇ ਸੁਣ ਰਹੀਆਂ ਨੇ ਸੋ ਸਰਦਾਰਨੀ ਮਨਜੀਤ ਕੌਰ ਜੀ ਵੱਲੋਂ 1 ਡਾਲਰ 1 ਲੱਖ ਡਾਲਰ ਜਿਹੜਾ ਡੋਨੇਟ ਕੀਤਾ ਗਿਆ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਤੇ ਦੂਸਰੀ ਡੋਨੇਸ਼ਨ ਜਿਹੜੀ ਹੈਗੀ ਹੈ ਸਰਦਾਰ ਅਵਤਾਰ ਸਿੰਘ ਜੀ 50,000 ਡਾਲਰ 50,000 ਡਾਲਰ ਸਰਦਾਰ ਅਵਤਾਰ ਸਿੰਘ ਜੀ ਵੱਲੋਂ ਤੇ ਇਹਨਾਂ ਲਈ ਵੀ ਛੱਡ ਦੋ ਜਕਾਰ
4: ਅਵਤਾਰ ਸਿੰਘ ਜੀ 50,000 ਡਾਲਰ ਜੀ ਬੋਲੇ ਸੋਨਿਹਾਲ
3: ਸਤਿ ਸ੍ਰੀ ਅਕਾਲ
4: ਏਦਾਂ 50,000 ਦੇਈ ਜਾਓ ਮੈਂ ਜਕਾਰੇ ਛੱਡੀ ਜਾਊਂਗਾ ਜੀ ਕੋਈ ਨੀ
1: ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਇਹਨਾਂ ਪਰਿਵਾਰਾਂ ਦੇ ਉੱਤੇ ਆਪਣਾ ਹੱਥ ਰੱਖੇ ਸਿਰ ਤੇ ਇਦਾਂ ਹੀ ਚੜ੍ਹਦੀ ਕਲਾ ਬਖਸ਼ੇ ਇਹਨਾਂ ਨੂੰ ਸਾਰੇ ਪਰਿਵਾਰਾਂ ਨੂੰ ਤੇ ਸਾਡੇ ਕੋਲੇ ਪਰਮਵੀਰ ਬਾਟ ਹੁਣੇ ਵੀ ਪਹੁੰਚ ਗਏ ਨੇ ਉਹਨਾਂ ਨੂੰ ਜੀ ਆਇਆ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਟ ਸਾਹਿਬ
5: ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਤੇ ਉਹ ਮੈਨੂੰ ਇਹ ਸੀਗਾ ਕਿ 2 ਜਕਾਰੇ ਜਦੋਂ ਹੁਣ ਬੁਲਾਏ ਗਏ ਆ ਪਰ ਜਿਹਨਾਂ ਨੇ ਛੋਟੀਆਂ ਡੋਨੇਸ਼ਨਾਂ ਦਿੱਤੀਆਂ ਕਈ ਵਾਰੀ ਤਿਆਗ ਉਹਨਾਂ ਦਾ ਵੱਧ ਹੁੰਦਾ 1 ਜਕਾਰਾ ਉਹਨਾਂ ਲਈ ਡੈਨ ਸਿੱਧੂ ਬਾਜੀ ਤੁਸੀਂ ਜ਼ਰੂਰ ਛੱਡੋ
1: ਅਸੀਂ ਹਾਂਜੀ ਨਹੀਂ ਸਾਰਿਆਂ ਲਈ ਛੱਡਦੇ ਆ ਰਹੇ ਹਾਂ ਜੀ ਉਹਨਾਂ ਲਈ ਵੀ ਅਰਦਾਸ ਅਸੀਂ ਵਾਹਿਗੁਰੂ ਕੀ ਕਰਦੇ ਹਾਂ ਕਿ ਸਾਰਿਆਂ ਨੂੰ ਹੀ ਇਸ ਤਰ੍ਹਾਂ ਸਿਰ ਤੇ ਹੱਥ ਰੱਖਣ ਤੇ ਜਿੰਨੇ ਵੀ ਪਰਿਵਾਰ ਹੁਣ ਤੱਕ ਆ ਚੁੱਕੇ ਨੇ ਡੋਨੇਸ਼ਨ ਦੇ ਚੁੱਕੇ ਕਿ ਚਾਹੇ ਕੋਈ 5 ਡਾਲਰ ਹੈ ਜਾਂ 50 ਡਾਲਰ ਹੈ ਜਾਂ 50,000 ਹੈ ਜਾਂ 1 ਲੱਖ ਡਾਲਰ ਹੈ ਡੋਨੇਸ਼ਨ ਕੋਈ ਵੱਡੀ ਛੋਟੀ ਨਹੀਂ
5: ਬਿਲਕੁਲ
1: ਤੇ ਪਰ ਜਿੰਨਾ ਵੀ ਉਹਨਾਂ ਦਾ ਬਜਟ ਅਲਾਓ ਕਰਦਾ ਅਸੀਂ ਧੰਨਵਾਦ ਕਰਦੇ ਹਾਂ ਤੇ ਵਾਹਿਗੁਰੂ ਅੱਗੇ ਅਰਦਾਸ ਕਰਦੇ ਰਹੋ

0: ਮਗੇ ਤੇ ਸਾਰਿਆਂ ਲਈ ਇੱਕ ਜਗਾਰਾ ਫੇਰ ਛੱਡਦੇ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ।
1: ਇੱਕ ਡੈਂਸ ਤੋਂ ਭਾਜੀ ਮੈਂ ਹੋਰ ਸੋਚਦਾ ਸੀ ਕਿ ਸਵੇਰ ਤੋਂ ਹੀ ਜਿਸ ਤਰੀਕੇ ਰੌਣਕ ਲੱਗੀ ਆ ਸੰਗਤ ਦੀ, ਜਿਸ ਤਰੀਕੇ ਕਿਉਂਕਿ ਜਿੱਦਾਂ ਦਾ ਰਿਸੈਸ਼ਨ ਦਾ ਸਮਾਂ, ਸਾਰੀ ਦੁਨੀਆਂ 'ਚ ਅਖਬਾਰਾਂ ਭਰੀਆਂ ਪਈਆਂ, ਮੀਡੀਆ 'ਚ ਖਬਰਾਂ ਪਈਆਂ, ਆਰਥਿਕ ਮੰਦਹਾਲੀ ਆ, ਪਰ ਇਹ ਆਪਣੇ ਭਾਈਚਾਰੇ ਦੇ ਹਿੱਸੇ ਹੀ ਆਇਆ ਕਿ ਜੋ ਵੀ ਹੈਗਾ। ਪਰ ਜਦੋਂ ਸਾਂਝੇ ਉੱਦਮ ਲਈ ਗੱਲ ਹੈ, ਸਾਂਝੇ ਕੰਮ ਲਈ ਗੱਲ ਹੈ, ਗੁਰੂ ਸਾਹਿਬ ਦੀ ਗੱਲ ਹੈ, ਵਿਦਿਆ ਦੀ ਗੱਲ ਹੈ, ਉਦੋਂ ਫਿਰ ਬੰਦਾ ਘਰ ਨਹੀਂ ਦੇਖਦਾ, ਫਿਰ ਸਾਂਝੇ ਉੱਦਮ ਨੂੰ ਦੇਖਦਾ।
0: ਬਿਲਕੁਲ ਜੀ, ਜਿਹੜਾ ਹੁਣ ਸੋਸ਼ਲ ਮੀਡੀਆ ਤੇ ਕੁਛ ਕਲਾਕਾਰ ਹੈਗੇ ਆ ਨਾ, ਬੋਲਦੇ ਆ ਐਂਟੀ ਇਮੀਗ੍ਰੈਂਟਸ ਤੇ ਹੇਟ ਕ੍ਰਾਈਮ ਵਾਲੇ, ਜੇ ਅੱਜ ਉਹਨਾਂ ਨੂੰ ਦਿਖਾਈਏ ਇੱਥੇ ਕਿ ਆ ਜਾਓ ਤੁਹਾਨੂੰ ਦਿਖਾਈਏ ਇਮੀਗ੍ਰੈਂਟਸ ਕੀ ਕੰਟਰੀਬਿਊਟ ਕਰ ਰਹੇ ਸੋਸਾਇਟੀ ਦੇ ਵਿੱਚ, ਆ ਕੰਮ ਸਰਕਾਰਾਂ ਦਾ
1: ਜੀ
0: ਤੇ ਇਹ ਕਰ ਰਹੀ ਹੈ ਉਹ ਕਮਿਊਨਿਟੀ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਕਿ ਯੂ ਆਰ ਨਾਟ ਵੈਲਕਮ।
1: ਬਿਲਕੁਲ ਜੀ, ਮੈਨੂੰ ਇਹ ਵੀ ਲੱਗਦਾ ਕਿ ਜਦੋਂ ਕਦੇ ਬਹੁਤ ਨਿਰਾਸ਼ਾ ਦਾ ਦੌਰ ਹੁੰਦਾ ਆਪਣੇ ਭਾਈਚਾਰੇ ਦੇ ਵਿੱਚ ਕਿ ਭਾਈ ਪਤਾ ਨਹੀਂ ਕੀ ਹੋ ਗਿਆ ਸੀ, ਕਿੰਨਾ ਕੁ ਥੱਲੇ ਡਿੱਗ ਗਿਆ, ਕਿੰਨੇ ਕੁ ਨਿਗਾਰ ਚ ਆ ਗਏ, ਪਰ ਸਾਰਾ ਕੁਛ ਨਿਗਰ ਰਿਹਾ ਨਹੀਂ, ਬਹੁਤ ਕੁਛ ਉੱਪਰ ਨੂੰ ਵੀ ਜਾ ਰਿਹਾ।
0: ਬਿਲਕੁਲ ਜੀ, ਬਿਲਕੁਲ, ਹਮੇਸ਼ਾ ਇਹ ਕੌਮ ਨੂੰ ਬਖਸ਼ਿਸ਼ ਹੈ ਗੁਰੂਆਂ ਦੀ, ਗੁਰੂ ਸਾਹਿਬਾਨ ਦੀ, ਕਿ ਚੜ੍ਹਦੀ ਕਲਾ ਚ ਰਹੀ ਹੈ ਤੇ ਚੜ੍ਹਦੀ ਕਲਾ ਚ ਹੀ ਰਹੇਗੀ। ਤੇ ਲਿਸਟ ਸਾਡੇ ਕੋਲੇ ਹੋਰ ਪਹੁੰਚ ਗਈ ਹੈ, ਬ੍ਰਹਮ ਜੀ ਤੁਸੀਂ ਬੋਲੋ ਲਿਸਟ ਦੇ
2: ਨਾਲ। ਇਹ ਲਿਸਟ ਹੋ ਜਿਹੜੀ ਆ ਇਹਦੇ ਚ ਕੈਂਪਸ ਟਰਾਂਸਪੋਰਟ $200 ਜੀ, A1 ਅਲਾਰਮ ਸਿਸਟਮ ਇੰਕ ਜਿਹੜੇ ਆ ਉਹਨਾਂ ਵੱਲੋਂ $500, ਸਿਮਰਨਜੀਤ ਸਿੰਘ ਮਾਨ $1500, ਜਸਦੀਪ ਸਿੰਘ ਸੰਘੇੜਾ $300, ਹਰਨੇਕ ਸਿੰਘ $200, ਜਸ ਕਮਲ ਸਿੰਘ ਗਿੱਲ $500, ਦਲਵੀਰ ਸਿੰਘ ਬਾਸੀ $500, ਮਨਿੰਦਰ ਸਿੰਘ ਸਹੋਤਾ $200 ਜੀ।
0: ਬਹੁਤ ਬਹੁਤ ਸਾਰੇ ਪਰਿਵਾਰਾਂ ਦਾ ਤੇ ਅਰਦਾਸ ਹੈ ਵਾਹਿਗੁਰੂ ਅੱਗੇ ਕਿ ਇਹਨਾਂ ਪਰਿਵਾਰਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ, ਇਹਨਾਂ ਦੇ ਸਿਰ 'ਤੇ ਆਪਣਾ ਹੱਥ ਰੱਖੇ। ਤੇ ਇਸੇ ਤਰ੍ਹਾਂ ਹੀ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਈਏ ਕਿ ਈ ਟ੍ਰਾਂਸਫਰ ਕਰਨੀ ਹੈ ਤਾਂ ਗੋਬਿੰਦ ਮਾਰਗ 22 ਇਕੱਠਾ ਪਾਉਣਾ @gmail.com, ਤੇ ਜੇ ਫੋਨ ਕਰਕੇ 403-474-4422-4574-4522, ਤੇ ਜੇ ਤੁਸੀਂ ਇੱਥੇ ਆ ਕੇ ਚੈੱਕ ਲਿਆ ਸਕਦੇ ਹੋ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਤੇ ਤੁਹਾਨੂੰ ਬਕਾਇਦਾ ਟੈਕਸ ਡਿਡਕਟੇਬਲ ਰਸੀਟ ਮਿਲੂਗੀ। ਵਾਲੰਟੀਅਰ ਬਾਹਰ ਬੈਠੇ ਨੇ, ਤੁਸੀਂ ਆਪਣੇ ਉਹ ਟੈਕਸ ਦੇ ਵਿੱਚ ਨੈਕਸਟ ਟਾਈਮ ਫਾਈਲ ਕਰ ਸਕਦੇ ਹੋ। ਸੋ ਸੇਵਿੰਗ ਵੀ ਹੋਊਗੀ, ਜਿੱਥੇ ਜਿੱਥੇ ਨਾਲ ਤੁਸੀਂ ਕੰਟਰੀਬਿਊਟ ਕਰਨਾ ਨਾਲ ਸੇਵਿੰਗ ਵੀ ਹੋਊਗੀ। ਤੇ ਪਰਮਵੀਰ ਜੀ ਹੋਰ ਕੀ ਕਹਿਣਾ ਚਾਹੁੰਦੇ ਹੋ?
1: ਮੈਂ ਤਾਂ ਜਿਹੜੀ ਪਹਿਲੀ ਲਾਈਨ ਮਨੋਰਥ ਦੇ ਵਿੱਚ ਲਿਖੀ ਹੈ ਕਿਉਂਕਿ ਸਕੂਲ ਦੇ ਲਈ ਕਿ ਜਗਿਆਸੂ ਸੋਚ, ਸਵੈ ਖੋਜ ਤੇ ਸੰਪੂਰਨ ਵਿਕਾਸ, ਮੈਨੂੰ ਲੱਗਦਾ ਕਿ ਇਹ ਤਿੰਨੇ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਘਰ ਦੇ ਵਿੱਚ ਵੀ ਲੈ ਕੇ ਜਾਣੀਆਂ ਚਾਹੀਦੀਆਂ ਕਿਉਂਕਿ ਇਹ ਵਾਰੀ ਚੇਤਾ ਹੀ ਭੁੱਲ ਜਾਂਦਾ। ਸੋ ਜਿੰਨਾ ਵੱਡਾ ਪਹਿਲਾ ਉਦਮ ਹੈ, ਜਿਸ ਤਰੀਕੇ ਦੇ ਨਾਲ ਸੈਂਕੜੇ ਨਹੀਂ ਹਜ਼ਾਰਾਂ ਵਿਦਿਆਰਥੀ ਸਿੱਖਿਆ ਲੈ ਰਹੇ ਆ, ਸੱਭਿਆਚਾਰ ਦੇ ਨਾਲ, ਧਰਮ ਦੇ ਨਾਲ ਜਿਹੜਾ ਜੁੜ ਰਹੇ ਆ, ਇਹ ਬਹੁਤ ਚੰਗਾ ਕਦਮ ਹੈ। ਤੇ ਅਸੀਂ ਆਸ ਉਮੀਦ ਕਰਦੇ ਹਾਂ ਕਿ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਇਸੇ ਤਰੀਕੇ ਮੀਲ ਪੱਥਰ ਜਿਹੜੀ ਉਹ ਗੱਡਦੀ ਰਹੇ, ਅਗਲੇ ਪਾਸੇ ਨੂੰ ਤੁਰਦੀ ਰਹੇ, ਤੇ ਭਾਈਚਾਰੇ ਨੂੰ ਇੱਕਮੁੱਠ ਕਰਨ ਦੇ ਲਈ ਜਿਹੜੀ ਇੱਕ ਅਗਵਾਈ ਕਰਨੀ ਹੁੰਦੀ ਹੈ, ਉਸ ਅਗਵਾਈ ਤੋਂ ਕਦੇ ਪਿਛਾ ਨਾ ਹਟੇ।
0: ਬਿਲਕੁਲ ਜੀ, ਜੇ ਜਿਹੜੇ ਵੀ ਮਾਧਿਅਮ ਦੇ ਥਰੂ ਤੁਸੀਂ ਸੁਣ ਰਹੇ ਹੋ, ਚਾਹੇ ਸੋਸ਼ਲ ਮੀਡੀਆ, ਚਾਹੇ ਕਿਸੇ ਹੋਰ ਮੀਡੀਆ ਤੇ ਤੁਸੀਂ ਸੋਸ਼ਲ ਫੇਸਬੁੱਕ ਤੇ ਸੁਣ ਰਹੇ ਹੋ, ਜਾਂ ਯੂਟਿਊਬ ਤੇ ਦੇਖ ਰਹੇ ਹੋ, ਜਾਂ 94.7 FM ਤੇ ਤੁਸੀਂ ਸੁਣ ਰਹੇ ਹੋ, ਤਾਂ ਅੱਜ ਸਵੇਰ ਤੋਂ ਹੀ 10 ਵਜੇ ਤੋਂ ਲੈ ਕੇ ਅਸੀਂ ਇੱਥੇ ਗੋਬਿੰਦ ਸਰਵਰ ਸਕੂਲ ਤੇ ਨਾਲ ਗੁਰੂ ਘਰ ਹੈ ਉੱਥੇ ਸਟੂਡੀਓ ਬਣਾਇਆ ਹੋਇਆ ਹੈ। ਬਾਬੀ ਡੋਡ ਹੋਣਾ ਦਾ ਬਹੁਤ ਬਹੁਤ ਧੰਨਵਾਦ ਹੈ, ਕਈ ਦਿਨਾਂ ਦੇ ਇੱਥੇ ਆ ਕੇ ਸਾਰੀ ਸੈਟਅਪ ਕੀਤੀ ਹੈ ਉਹਨਾਂ ਨੇ, ਤੇ ਮੀਡੀਆਥੋਨ ਚੱਲ ਰਿਹਾ। ਉਹਦਾ ਵਜ੍ਹਾ ਇਹ ਹੈ ਕਿ ਗੋਬਿੰਦ ਸਰਵਰ ਦੇ ਪਿਛਲੇ ਪਾਸੇ 5 ਏਕੜ ਜ਼ਮੀਨ ਜਿਹੜੀ ਨਾਲ ਲੱਗਦੀ ਲਈ ਗਈ ਹੈ, ਕਿਉਂਕਿ ਸਕੂਲ ਦੇ ਵਿੱਚ ਗ੍ਰੇਡ 3 ਤੋਂ ਲੈ ਕੇ 12 ਤੱਕ ਹੈ, ਤੇ 450-500 ਦੀ ਵੇਟਿੰਗ ਲਿਸਟ ਹੈ ਬੱਚਿਆਂ ਦੀ, ਉਹਨਾਂ ਨੂੰ ਅਕੋਮੋਡੇਟ ਕਰਨ ਦੇ ਲਈ ਹੋਰ ਜਗ੍ਹਾ ਨਹੀਂ ਹੈਗੀ। ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਬਿਲਡਿੰਗ ਹੋਰ ਬਣਾਈ ਜਾਵੇ। ਉਹਦੇ ਕਰਕੇ 5 ਏਕੜ ਜ਼ਮੀਨ ਜਿਹੜਾ ਕਿ $8.5 ਲੱਖ ਪਹਿਲਾਂ ਦਿੱਤਾ ਜਾ ਚੁੱਕਾ, ਤੇ $1 ਮਿਲੀਅਨ ਹੋਰ ਦੇਣਾ ਹੈ 15 ਤਰੀਕ ਨੂੰ, ਜਿਹੜਾ ਕਿ ਮਿਰਕਲ ਕੱਲ੍ਹ ਨੂੰ ਹੀ ਹੈ, ਪਰਸੋਂ ਤੱਕ। ਤੇ ਤੁਸੀਂ ਸਾਰੇ ਪਹੁੰਚ ਰਹੇ ਹੋ ਹੁਮ ਹੁਮ ਆ ਕੇ, ਤੇ ਫੇਰ ਇੱਕ ਵਾਰੀ ਬੇਨਤੀ ਹੈ ਕਿ ਜੇ ਨਹੀਂ ਆ ਸਕਦੇ ਬਾਈ ਚਾਂਸ ਕਿਤੇ ਦੂਰ ਦੁਰਾਡੇ ਬੈਠੇ ਹੋ, ਕਿਉਂਕਿ ਜਿਹੜੇ 94.7 FM ਦੀ ਰੀਚ ਰੈਡੀਅਰ ਤੱਕ ਹੈ, ਤੇ ਇੱਧਰ ਕੈਨਮੋਰ ਲੈਥਬ੍ਰਿਜ ਤੱਕ ਹੈ, ਜੇ ਤੁਸੀਂ ਉੱਥੇ ਬੈਠੇ ਸੁਣ ਰਹੇ ਹੋ ਤੇ ਨਹੀਂ ਆ ਸਕਦੇ, ਤਾਂ ਈ ਟ੍ਰਾਂਸਫਰ ਕਰ ਸਕਦੇ ਹੋ ਗੋਬਿੰਦ ਮਾਰਗ ਨੰਬਰ 22@gmail.com, ਜਾਂ ਫੋਨ ਕਰ ਸਕਦੇ ਹੋ 403-474-4522, ਤੇ ਇਹ ਕਰਕੇ ਤੁਸੀਂ ਕੰਟਰੀਬਿਊਟ ਕਰ ਸਕਦੇ ਹੋ ਜੀ। ਕੁਲਦੀਪ ਜੀ,
3: ਜਿਹੜਾ ਸਾਡੇ ਭਾਈਚਾਰੇ ਦੇ ਵਿੱਚ ਇਹ ਹੈਗਾ ਨਾ ਜੀ ਕਿ

0: ਜਿਵੇਂ ਬਾਠ ਹੋਣਾ ਨੇ ਕਿਹਾ ਕਿ ਹਾਲਾਤ ਭਾਵੇਂ ਜਿਹੋ ਜਿਹੇ ਮਰਜ਼ੀ ਹੋਣ ਪਰ ਅਸੀਂ ਸਮਰੱਥ ਕੌਮ ਹੋਣ ਦਾ ਸਬੂਤ ਦਿੰਦੇ ਹਾਂ, ਜਿਉਂਦੀ ਕੌਮ ਹੋਣ ਦਾ ਸਬੂਤ ਦਿੰਦੇ ਹਾਂ ਅਸੀਂ, ਅਤੇ ਅਸੀਂ ਇੱਥੇ ਵੀ ਦੇ ਰਹੇ ਹਾਂ। ਅਤੇ ਇਹ ਵੀ ਹੈ ਕਿ ਜਦੋਂ ਕਈ ਵਾਰੀ ਲੱਗਦਾ ਹੁੰਦਾ ਕਿ ਹਵਾ ਇੱਕੋ ਦਿਸ਼ਾ ਵੱਲ ਨੂੰ ਵਗ ਰਹੀ ਹੈ ਸਾਰੀ ਅਤੇ ਸਾਰੇ ਝੁਕੇ ਨੇ ਜਾਂ ਹਵਾ ਦੇ ਨਾਲ ਹੀ ਉੱਡਦੇ ਜਾਂਦੇ ਨੇ ਅਤੇ ਅਸੀਂ ਖਲੋਣ ਦਾ ਵੀ ਉਜੇਰਾ ਸਾਡੇ ਵਿੱਚ ਹੈ। ਸੋ ਇਹ ਸਕੂਲ ਦੀ ਵੇਟਿੰਗ ਲਿਸਟ ਦਰਸਾਉਂਦੀ ਹੈ ਕਿ ਜਿੱਥੇ ਇੱਕ ਪਾਸੇ ਲੁੱਡਨ ਸਿੱਧੂ ਸਾਹਿਬ ਚਲੇ ਗਏ ਨੇ, ਮੈਂ ਥੋੜ੍ਹੀ ਜਿਹੀ ਪੋਲੀਟੀਕਲ ਗੱਲ ਹੈ ਵੈਸੇ, ਕਿ ਇੱਕ ਪਾਸੇ ਤਾਂ ਸਰਕਾਰ ਸਾਨੂੰ ਇਹ ਪੁੱਛ ਰਹੀ ਹੈ ਕਿ ਜਿਹੜੇ ਕੱਚੇ ਨੇ ਉਹਨਾਂ ਦੇ ਕੋਲੋਂ ਫੀਸ ਕਿਉਂ ਨਾ ਲਈ ਜਾਵੇ, ਥੋੜ੍ਹੀ ਜਿਹੀ ਹੈਲਥ ਕੇਅਰ ਦੇ ਥੋੜ੍ਹੇ ਜਿਹੇ ਪੈਸੇ ਕਿਉਂ ਨਾ ਲੈ ਜਾਣ। ਚਾਹੇ ਕਹਿ ਰਹੇ ਪੋਲੀਟੀਕਲ ਗੱਲ ਹੈ, ਪਰ ਇੱਕ ਪਾਸੇ ਆਹ ਸਕੂਲ ਹੈ ਜਿੱਥੇ ਪਤਾ ਵੀ ਆ ਕਿ ਫੀਸ ਵੀ ਲੱਗਣੀ ਹੈ ਅਤੇ ਵੇਟਿੰਗ ਲਿਸਟ ਹੈ ਸੈਂਕੜਿਆਂ ਦੇ ਵਿੱਚ। ਇਹ ਇੱਕ ਸਬੂਤ ਹੈ ਜਿੱਥੇ ਸਾਡੇ ਭਾਈਚਾਰੇ ਨੂੰ ਬੇਸਿਕਲੀ ਇੱਕ ਕਿਸਮ ਕਹਿ ਲਵਾਂ ਕਿ ਹਾਸ਼ੀਏ 'ਤੇ ਧੱਕਿਆ ਜਾ ਰਿਹਾ ਅਤੇ ਕੁਛ ਗਲਤੀਆਂ ਕਹਿ ਲਓ, ਕੋਤਾਹੀਆਂ ਕਹਿ ਲਓ, ਉਹਨਾਂ ਦੀ ਸਜ਼ਾ ਜਿਹੜੀ ਹੈ ਵੱਡੇ ਵਰਗ ਨੂੰ ਦਿੱਤੀ ਜਾ ਰਹੀ ਹੈ ਅਤੇ ਓਵਰਆਲ ਇੱਕ ਮਾਹੌਲ ਜਿਹੜਾ ਜਿਹੜਾ ਸਿਰਜਿਆ ਜਾ ਰਿਹਾ ਕੋਈ ਸਾਡੇ ਲਈ ਕੋਈ ਚੰਗੀ ਜਿਹੜੀ ਆ ਹਵਾ ਨਹੀਂ ਪੈਦਾ ਕਰ ਰਿਹਾ। ਸੋ ਅਸੀਂ ਇਹੋ ਜਿਹੇ ਉਪਰਾਲਿਆਂ ਦੇ ਨਾਲ ਜਿੱਥੇ ਸਾਡੇ ਸੂਬੇ ਦੇ ਲੀਡਰ ਵੀ ਇੱਥੇ ਆ ਕੇ ਗਏ ਨੇ, ਐਜੂਕੇਸ਼ਨ ਮਿਨਿਸਟਰ, ਲੀਡਰ ਆਫ ਆਪੋਜੀਸ਼ਨ, ਸਾਰੇ ਸਤਿਕਾਰਯੋਗ ਨੇ, ਆਪਾਂ ਆਪਣੇ ਪਲੇਟਫਾਰਮ 'ਤੇ ਜਿਹੜੀ ਆਪਣੀ ਗੱਲ ਰੱਖਣ ਅਤੇ ਸਾਡੀ ਅਸੀਂ ਇੱਕ ਮੁੱਠ ਹੋ ਕੇ ਇੱਕ ਜੁੱਟ ਹੋ ਕੇ ਅਸੀਂ ਵੀ ਦੱਸ ਸਕਦੇ ਸਾਡੀ ਵੈਲਿਊ ਵੀ ਹੈ ਕਿ ਅਸੀਂ ਇਹੋ ਹੀ ਨਹੀਂ ਕਿ ਅਸੀਂ ਕੁਛ ਪ੍ਰੋਸੈਸ ਦੇ ਜ਼ਰੀਏ ਜਿਹੜਾ ਇੱਕ ਪੋਲੀਟੀਕਲ ਓਪਰਚੁਨਿਜ਼ਮ ਜਿਹੜਾ ਆ ਉਹਨੂੰ ਅਸੀਂ ਅਵੇਲ ਕਰਕੇ ਅਤੇ ਅਸੀਂ ਉਹ ਕਿਸੇ ਗੱਦੀਆਂ 'ਤੇ ਪਹੁੰਚ ਰਹੇ ਹਾਂ, ਅਸੀਂ ਹੋਰ ਕੰਮ ਵੀ ਜਿਹੜੇ ਆ ਅਸੀਂ ਸਮਰੱਥ ਤਰੀਕੇ ਨਾਲ, ਵਧੀਆ ਤਰੀਕੇ ਨਾਲ, ਔਰਗਨਾਈਜ਼ਡ ਵੇ ਨਾਲ ਕਰ ਸਕਦੇ ਸੀ।
1: ਇੱਕ ਮੈਨੂੰ ਕੁਲਦੀਪ ਭਾਜੀ ਇਹ ਵੀ ਲੱਗਦਾ ਕਿ ਇਸ ਦੇਸ਼ ਦੇ ਲਈ, ਕੈਨੇਡਾ ਦੇ ਲਈ, ਆਪਣੇ ਦੇਸ਼ ਦੇ ਲਈ ਜਿਹੜਾ ਸਮਾਂ ਆ ਨਾ, ਕਿਉਂਕਿ USA ਦੇ ਨਾਲ ਸੰਬੰਧ ਵਪਾਰ ਦੇ ਪੱਖ ਤੋਂ ਥੋੜ੍ਹੇ ਖਰਾਬ ਹੋ ਰਹੇ ਆ, ਯਾਨੀ ਹੁਣ ਸਾਨੂੰ ਬਹੁਤ ਨਿਪੁੰਨ ਬੱਚਿਆਂ ਦੀ ਜਿਨ੍ਹਾਂ ਨੇ 5-7 ਸਾਲ ਬਾਅਦ ਦੇਸ਼ ਦੀ ਵਾਗਡੋਰ ਸਾਂਭਣੀ ਉਹਦੀ ਲੋੜ ਹੈ ਅਤੇ ਉਹ ਇਹਨਾਂ ਅਦਾਰਿਆਂ ਦੇ ਵਿੱਚੋਂ ਪੈਦਾ ਹੋਣੇ ਆ। ਯਾਨੀ ਅਸੀਂ ਜਿੰਨਾ ਵੱਧ ਸਮਾਂ, ਜਿੰਨੀ ਵੱਧ ਐਨਰਜੀ, ਜਿੰਨਾ ਵੱਧ ਐਫਰਟ, ਪੈਸਾ ਐਜੂਕੇਸ਼ਨ ਦੇ ਉੱਤੇ ਲਾ ਦਿਆਂਗੇ, ਬੱਚਿਆਂ ਨੂੰ ਨਿਪੁੰਨ ਬਣਾਉਣ ਦੇ ਉੱਤੇ, ਸਾਰੀ ਦੁਨੀਆ ਦੀ ਜੋ ਤਬਦੀਲੀ ਹੋ ਰਹੀ ਉਹਨੂੰ ਸਮਝਣ ਦੇ ਉੱਤੇ ਲਾ ਦਿਆਂਗੇ, ਤਾਂ ਮੈਨੂੰ ਲੱਗਦਾ ਨਹੀਂ ਕਿ 5-7 ਸਾਲਾਂ ਤੱਕ ਆਪਾਂ ਨੂੰ ਲੋੜ ਹੀ ਨਹੀਂ ਰਹਿਣੀ ਆਂਢ ਗੁਆਂਢ ਦੇ ਵਿੱਚੋਂ ਦਾਲ ਬਾਟੀ ਮੰਗ ਕੇ ਖਾਣ ਦੀ, ਆਪਾਂ ਘਰੇ ਬਣਾ ਲਿਆ ਕਰਨੀ ਆ।
0: ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ। ਔਰ ਜਿਹੜੀ ਜਦੋਂ ਕਿਸੇ ਕੌਮ ਦਾ ਜਾਂ ਜਦੋਂ ਕਿਸੇ ਭਾਈਚਾਰੇ ਦਾ ਓਵਰਆਲ ਜਿਹੜਾ ਵਿਕਾਸ ਹੈ ਦੇਖਣਾ ਹੋਵੇ ਤਾਂ ਕੋਈ ਰਾਤੋ ਰਾਤ ਕੋਈ ਇਹੋ ਜਿਹਾ ਕੰਮ ਨਹੀਂ ਕੀਤੇ ਜਾਂਦੇ, ਰਾਤੋ ਰਾਤ ਕੋਈ ਇਹੋ ਜਿਹਾ ਕੰਮ ਨਹੀਂ ਕੀਤੇ ਜਾਂਦੇ ਅਤੇ ਉਹ ਇਸੇ ਤਰ੍ਹਾਂ ਨੀਂਹ ਜਿਹੜੀ ਹੈ ਪੱਕੀ ਕੀਤੀ ਜਾਂਦੀ ਹੈ ਅਤੇ ਨੀਂਹ ਦੇ ਉੱਤੇ ਫਿਰ ਇਮਾਰਤਾਂ ਉਸਰਦੀਆਂ ਨੇ। ਇਹ ਨੋਟ ਫਿਜ਼ੀਕਲ ਇਮਾਰਤਾਂ ਦੀ ਮੈਂ ਗੱਲ ਨਹੀਂ ਕਰ ਰਿਹਾ, ਪਰ ਇਹ ਫਿਜ਼ੀਕਲ ਇਮਾਰਤਾਂ ਦੀ ਇਸ ਵੇਲੇ ਸਾਨੂੰ ਲੋੜ ਹੈ ਜਿਨ੍ਹਾਂ ਦੇ ਵਿੱਚ ਇਹ ਜਿਹੜੇ ਬੱਚੇ ਨੇ ਸਾਡੇ ਤਿਆਰ ਕੀਤੇ ਜਾਣੇ ਨੇ। ਜੀ ਰਜੇਸ਼ ਸ਼ੰਕਰਾਲ ਜੀ ਕੰਟੀਨਿਊ ਕਰਕੇ ਮੈਂ ਜਰਾ ਹੁਣ ਇਜਾਜ਼ਤ ਲਵਾਂਗਾ।
2: ਥੈਂਕ ਯੂ ਵੈਰੀ ਮੱਚ ਜੀ। ਕਿੰਨੇ ਮਾਈਕ ਮੇਰੇ ਹੱਥਾਂ ਦੇ ਵਿੱਚ ਆ ਰਹੇ ਜੀ ਸਾਰੇ ਭਰਾ ਮੈਨੂੰ ਜਿਹੜਾ ਹੈ ਪਰਮਜੀਤ ਬਾਠ ਜੀ, ਬਹੁਤ ਵਧੀਆ ਤੁਸੀਂ ਵਿਚਾਰ ਦੇ ਰਹੇ ਸੀਗੇ। ਮੈਂ ਇਹ 'ਚ ਥੋੜ੍ਹੀ ਜਿਹੀ ਗੱਲਬਾਤ ਕਰਨੀ ਚਾਹਾਂਗਾ ਵੀ ਜਿਹੜੇ ਸਾਡੇ ਇੰਟੈਲੀਜੈਂਟ ਬ੍ਰੇਨ ਹੁੰਦੇ ਨੇ, ਤੁਸੀਂ ਦੇਖੋ ਵੀ ਕੈਨੇਡਾ ਪਿਛਲੇ ਲੰਬੇ ਸਮੇਂ ਤੋਂ ਅਮੈਰੀਕਾ ਦੇ ਉੱਤੇ ਹੀ ਡਿਪੈਂਡੈਂਟ ਰਿਹਾ ਕਿਉਂਕਿ ਸਮੂਥਲੀ ਸਾਰੇ ਕੰਮ ਚੱਲਦੇ ਜਾ ਰਹੇ ਸੀ ਅਤੇ ਹੋਈ ਜਾਂਦਾ ਸੀਗਾ। ਹੁਣ ਸਾਡੇ ਕੋਲ ਇੱਕ ਸਿਆਣਾ ਬੱਚਾ ਘਰ 'ਚ ਆ ਗਿਆ ਜਿਹਨੂੰ ਕਹਿੰਦੇ ਆਪਾਂ, ਠੀਕ ਹੈ ਜੀ, ਅਤੇ ਜਿੰਨੇ ਦੁਨੀਆ ਭਰ ਦੇ ਵਧੀਆ ਵਧੀਆ ਬੈਂਕ ਆਫ, ਚਾਹੇ ਇੰਗਲੈਂਡ ਹੋਵੇ ਚਾਹੇ ਬੈਂਕ ਆਫ ਕੈਨੇਡਾ ਹੋਵੇ, ਉਹਨਾਂ ਨੂੰ ਟਫ ਟਾਈਮ ਦੇ ਵਿੱਚ ਕੱਢਿਆ ਅਤੇ ਹੁਣ ਪ੍ਰਾਈਮ ਮਿਨਿਸਟਰ ਬਣ ਕੇ ਉਹਨੇ ਬਾਗਡੋਰ ਆਪਣੇ ਹੱਥਾਂ 'ਚ ਲਈ ਹੈ। ਦੂਜੇ ਪਾਸੇ ਇੱਕ ਕਮਲਾ ਜਿਹੜਾ ਹੈ ਉਹ ਬਾਰਡਰ ਦੇ ਦੂਜੇ ਪਾਸੇ ਆ ਗਿਆ, ਉਹਦੀ ਜਿਹੜੀ ਹੁਣ ਰੇਟਿੰਗ ਹੈ ਉਹ 32% 'ਤੇ ਪਹੁੰਚ ਗਈ ਹੈ ਅਤੇ ਜੇ ਕੋਈ ਸਿਆਣਾ ਬੰਦਾ ਸੀਗਾ ਤਾਂ ਉਹਦੀ 70% 'ਤੇ ਪਹੁੰਚ ਗਈ ਕਿਉਂਕਿ ਉਹਨੇ ਚੰਗੀ ਪੜ੍ਹਾਈ ਕੀਤੀ ਹੈ, ਚੰਗਾ ਐਕਸਪੀਰੀਅੰਸ ਕੀਤਾ, ਚੰਗੀ ਇਮਾਨਦਾਰੀ ਦੇ ਨਾਲ ਲੱਗਿਆ ਲੋਕਾਂ ਦੀ ਸੇਵਾ ਕਰਨ ਵਾਸਤੇ। ਸੋ ਪੜ੍ਹਾਈ ਲਿਖਾਈ ਜਿਹੜੀ ਹੈ ਉਹ ਸਾਡੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਅਤੇ ਇਸੇ ਕਰਕੇ ਕਿਉਂਕਿ ਜ਼ਿਆਦਾ ਪੜ੍ਹੇ ਲਿਖੇ ਲੋਕ ਜਿਹੜੇ ਨੇ ਉਹ ਕੈਨੇਡਾ ਦੇ ਵਿੱਚ ਰਹਿੰਦੇ ਆ ਅਤੇ ਉਹਨਾਂ ਨੇ ਲੀਡਰ ਵੀ ਉੱਦਾਂ ਦਾ ਚੁਣਿਆ ਅਤੇ ਪਲੱਸ ਅੱਗੋਂ ਪੂਰੀ ਸਪੋਰਟ ਵੀ ਉਹਨੂੰ ਕਰ ਰਹੇ ਨੇ ਵੀ ਤੂੰ ਭਾਵੇਂ ਜਿੰਨਾ ਮਰਜ਼ੀ ਪੈਸਾ ਖਰਚੀ ਜਾ ਪਰ ਸਾਨੂੰ ਇੱਕ ਵਧੀਆ ਕੈਨੇਡਾ ਜਿਹੜਾ ਬਣਾ ਕੇ ਦੇ ਤਾਂ ਕਿ ਆਪਾਂ ਅੱਗੇ ਚੱਲ ਸਕੀਏ। ਸੋ ਇਹੀ ਕੰਮ ਜਿਹੜਾ ਉਹ ਸਾਨੂੰ ਐਜੂਕੇਸ਼ਨ ਦੇ ਵਿੱਚ ਕਰਨਾ ਪਏਗਾ। ਜਿਹੜੇ ਬੱਚੇ ਸਾਡੇ 500 ਦੇ ਕਰੀਬ ਬੱਚਾ ਜਿਹੜਾ ਆਲਰੇਡੀ ਵੇਟ ਕਰ ਰਿਹਾ ਵੀ ਕਦੋਂ ਇਸ ਸਕੂਲ ਦੇ ਵਿੱਚ ਭਰਤੀ ਹੋ ਚੁੱਕੇ, ਸਕੂਲ ਦੀ ਜਗ੍ਹਾ ਲਈ ਜਾ ਚੁੱਕੀ ਹੈ, ਹੁਣ 1 ਮਿਲੀਅਨ ਜਿਹੜਾ 15 ਤਰੀਕ ਨੂੰ ਦੇਣਾ, ਸਾਰਿਆਂ ਨੂੰ ਭਰਮਾ ਹੁੰਗਾਰਾ ਦਿੱਤਾ ਜਾ ਰਿਹਾ ਵੀ ਤੁਸੀਂ ਵੱਧ ਤੋਂ ਵੱਧ ਜੋ ਵੀ ਦਾਨ ਡੋਨੇਟ ਕਰ ਸਕੋ, ਚਾਹੇ ਗੋਬਿੰਦ ਮਾਰਗ 22@gmail.com 'ਤੇ ਜਾ ਕੇ ਇਸ ਈਮੇਲ ਦੇ ਥਰੂ ਤੁਸੀਂ ਟ੍ਰਾਂਸਫਰ ਕਰ ਸਕਦੇ ਹੋ, ਜਾਂ 4034744522 ਇਸ ਨੰਬਰ 'ਤੇ ਵੀ ਸੰਪਰਕ ਕਰਕੇ ਅਤੇ ਆਪਣੀ ਡੋਨੇਸ਼ਨ ਕਰ ਸਕਦੇ ਹੋ।
1: ਜੀ ਬਿਲਕੁਲ ਰਾਲ ਸਾਹਿਬ, ਆਪਾਂ ਕਿਉਂਕਿ ਗੁਰੂ ਸਾਹਿਬ ਦੇ ਘਰ 'ਚ ਬੈਠੇ ਹਾਂ, ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ,

0: ਤੇ ਆਪਾਂ ਇਹ ਕਹਿੰਦੇ ਹਾਂ ਕਿ ਚਲੋ ਗੁਆਂਢੀ ਨੂੰ ਵੀ ਮੱਤ ਜਿਹੜੀ ਆਉਣੀ ਚਾਹੀਦੀ ਹੈ, ਬਾਬਾ ਉਹਨੂੰ ਵੀ ਸਮੱਤ ਬਖਸ਼ੇ, ਸਾਰਾ ਕੁਛ ਦੁਨੀਆ ਭਰ ਦੇ ਵਿੱਚ ਠੀਕ ਹੋ ਜਾਏ। ਤੇ ਦੂਸਰਾ ਮੈਨੂੰ ਇਹ ਵੀ ਲੱਗਦਾ ਕਿਉਂਕਿ ਹੁਣ ਵੱਖ ਵੱਖ ਮਾਧਿਅਮਾਂ ਦੇ ਰਾਹੀਂ ਬਹੁਤ ਸਾਰੀ ਸੰਗਤ ਜਿਹੜੀ ਪੰਜਾਬੀ ਸੰਗਤ ਆਪਾਂ ਨੂੰ ਸੁਣ ਰਹੀ ਹੈ, ਉਹਦੇ ਵਿੱਚ ਇਹ ਵੀ ਹੈ ਕਿ ਬੱਚਾ ਤਾਂ ਸਕੂਲ ਆ ਜਾਣਾ, ਬੱਚੇ ਨੇ ਸਕੂਲ ਦੇ ਵਿੱਚ ਪੜ੍ਹ ਜਾਣਾ, ਬੱਚੇ ਨੇ ਸਕੂਲ 'ਚ ਰਹਿਣਾ 6-7-8 ਘੰਟੇ, ਬਾਕੀ 16 ਘੰਟੇ ਬੱਚਾ ਆਪਣੇ ਕੋਲ ਘਰੇ ਰਹਿਣਾ, ਆਪਾਂ ਘਰ ਕਿੱਦਾਂ ਦਾ ਮਾਹੌਲ ਦੇਣਾ, ਚੰਗਾ ਮਾਹੌਲ ਜਿਹਦੇ ਨਾਲ ਕਿ ਦੂਸਰੇ ਦਿਨ ਫਿਰ ਬੱਚੇ ਨੂੰ ਪਹਿਲਾਂ ਅੱਧਾ ਘੰਟਾ ਸੈੱਟ ਕਰਨ ਨੂੰ ਨਾ ਟੀਚਰਾਂ ਨੂੰ ਲੱਗ ਜਾਏ। ਜਾਣੀ ਅਸੀਂ ਆਪਣੇ ਘਰ ਦੇ ਵਿੱਚ ਵੀ ਥੋੜਾ ਜਿਹਾ ਮਾਹੌਲ ਬਦਲੀਏ ਜਿਹਦੇ ਨਾਲ ਕਿ ਦੇਸ਼ ਪੱਧਰ ਦੇ ਉੱਤੇ ਕੀ ਵਰਤਾਰੇ ਵਾਪਰ ਰਹੇ, ਦੁਨੀਆਂ 'ਚ ਕੀ ਵਰਤਾਰੇ ਵਾਪਰ ਰਹੇ, AI ਦੇ ਆਉਣ ਦੇ ਨਾਲ ਕੀ ਸਮੱਸਿਆਵਾਂ ਆ ਰਹੀਆਂ, ਉਹ ਸਾਨੂੰ ਆਪ ਵੀ ਥੋੜਾ ਜਿਹਾ ਜਾਣੀ ਸਿੱਖਣਾ ਪੈਣਾ, ਅੱਗੋਂ ਘਰ ਦੇ ਵਿੱਚ ਮਾਹੌਲ ਉਦਾਂ ਦਾ ਦੇਣਾ ਪੈਣਾ। ਮੈਨੂੰ ਲੱਗਦਾ ਕਿ ਸਕੂਲ ਦੀਆਂ ਪ੍ਰਾਪਤੀਆਂ ਫਿਰ ਦੁੱਗਣੀਆਂ ਹੋ ਜਾਣਗੀਆਂ, ਫਿਰ ਟੀਚਰ ਨੂੰ ਉਹਨਾਂ ਬੇਸਿਕ ਚੀਜ਼ਾਂ ਦੇ ਉੱਤੇ ਸ਼ਾਇਦ ਮਿਹਨਤ ਜਿਹੜੀ ਉਹ ਘੱਟ ਕਰਨੀ ਪਊਗੀ।
1: ਬਿਲਕੁਲ ਸਹੀ ਗੱਲ ਹੈ ਜੀ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ, ਕਿਉਂਕਿ ਬੱਚਿਆਂ ਦੀ ਜਿਹੜੀ ਪਰਵਰਿਸ਼ ਹੈ ਉਹ ਘਰ ਦੇ ਨਾਲ ਨਾਲ ਸਕੂਲ ਦੋਨੋਂ ਜਗ੍ਹਾ ਦੇ ਉੱਤੇ ਇਕੁਅਲੀ ਇੰਪੋਰਟੈਂਟ ਹੈ। ਸਕੂਲ ਨੇ ਆਪਣਾ ਕੰਮ ਕਰਨਾ ਤੇ ਬੱਚਿਆਂ ਨੂੰ ਜਿਹੜੀ ਪਹਿਲੀ ਐਜੂਕੇਸ਼ਨ ਹੈ ਉਹ ਆਪਾਂ ਘਰ ਤੋਂ ਹੀ ਦੇਣੀ ਹੈ, ਸੋ ਘਰੋਂ ਵੀ ਉਹਨਾਂ ਨੂੰ ਪੂਰੇ ਤਰੀਕੇ ਨਾਲ ਤਿਆਰ ਹੋ ਕੇ ਆਉਣਾ ਚਾਹੀਦਾ। ਬ੍ਰਹਮ ਭਾਜੀ ਵੀ ਸਾਡੇ ਨਾਲ ਨੇ ਜੀ, ਇਹ ਵੀ ਕੁਛ ਸ਼ੇਅਰ ਕਰਨਾ ਚਾਹਣਗੇ ਜੀ।
2: ਹਾਂਜੀ, ਆਪਾਂ ਸੱਤ ਸਮੁੰਦਰੋਂ ਪਾਰ ਇਸ ਪ੍ਰਾਈ ਧਰਤੀ ਤੇ ਬੈਠੇ ਹਾਂ ਜੀ। ਦੇਖੋ ਤੁਸੀਂ ਬਹੁਤ ਵਧੀਆ ਗੱਲਾਂ ਕੀਤੀਆਂ, ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਜਿੰਨਾ ਚਿਰ ਅਸੀਂ ਆਪਣੀ ਮਾਂ ਬੋਲੀ ਨਾਲ ਹੀ ਨਹੀਂ ਜੋੜਾਂਗੇ, ਉਹਨਾਂ ਚਿਰ ਸਾਡਾ ਗੁਰਦੁਆਰਿਆਂ 'ਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜ੍ਹਨਾ, ਵਿੱਦਿਆ ਹਾਸਲ ਕਰਨੀ, ਇਹ ਸਾਰੀ ਸਾਨੂੰ ਇਹਨਾਂ ਆਪਣੇ ਸਕੂਲਾਂ 'ਚੋਂ ਮਿਲੂਗੀ। ਸਕੂਲ ਜਿੱਥੇ ਕਿਤੇ ਵੀ ਸਾਨੂੰ ਜਾਣ ਆਉਣ ਦਾ ਹੋਰ ਕਮਿਊਨਿਟੀਆਂ 'ਚ ਮੌਕਾ ਮਿਲਿਆ, ਉਹਦੇ 'ਚ ਜੇ ਆਪਾਂ ਦੇਖਿਆ ਜਾਵੇ ਤਾਂ ਹਰ ਕਮਿਊਨਿਟੀ ਦੇ ਵਿੱਚ ਆਪਣੇ ਆਪਣੇ ਸਕੂਲ ਨੇ, ਆਪਣੇ ਆਪਣੀਆਂ ਉਹਨਾਂ ਦੀਆਂ ਰੀਕ੍ਰੀਏਸ਼ਨ ਸੈਂਟਰ ਬਣੇ ਹੋਏ ਆ। ਸੋ ਕੈਲਗਰੀ ਵਿੱਚ ਵੀ ਸਾਨੂੰ ਖੁਸ਼ੀ ਆ ਵੀ ਪਹਿਲਾਂ ਇੱਥੇ ਦਸ਼ਮੇਸ਼ ਕਲਚਰ ਸੈਂਟਰ ਤੋਂ ਪਹਿਲਾਂ ਆਪਣੇ ਸਾਊਥ ਵੈਸਟ ਗੁਰਦੁਆਰਾ, ਅਤੇ ਹੁਣ ਇੱਥੇ ਆ ਜਿਹੜੀ ਆਪਾਂ ਜਿਵੇਂ ਜਿਵੇਂ ਨਵੀਂ ਸਾਡੀ ਡਿਵੈਲਪਮੈਂਟ ਹੋਈ ਆ, ਇਹਦੇ ਵਿੱਚ ਹੁਣ ਜਿਹੜੇ 5 ਏਕੜ ਜਿਵੇਂ ਤੁਸੀਂ ਸਵੇਰ ਦੇ ਨਾਊਸ ਕਰੀ ਜਾਂਦੇ ਹੋ ਲੈ ਆ, ਇਹਦਾ ਫਿਊਚਰ ਹੈ ਉਹਦੇ 'ਚ ਨਹੀਂ, ਸਕੂਲ ਅਸਟੈਬਲਿਸ਼ ਕਰਨਾ ਸਕੂਲ ਦੇ ਵਿੱਚ ਜਿੱਥੇ ਆਪਣੇ ਸਕੂਲ ਅਲਬਰਟਾ ਦੇ ਵਿੱਚ ਬਾਕੀ ਸਬਜੈਕਟ ਪੜ੍ਹਾਏ ਜਾਂਦੇ ਆ, ਉਹਦੇ 'ਚ ਪੰਜਾਬੀ ਜਿਹੜੀ ਆ ਇੱਥੇ ਵੀ ਪੜ੍ਹਾਈ ਜਾਊਗੀ, ਹਾਲਾਂਕਿ ਬਾਕੀ ਸਕੂਲਾਂ 'ਚ ਵੀ ਆ, ਇੱਥੇ ਵੀ ਪੜ੍ਹਾਈ ਜਾਊਗੀ। ਸਾਡੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨਾ ਬਹੁਤ ਸਾਡੇ ਲਈ ਖਾਸ ਗੱਲ ਹੈ, ਜਿਵੇਂ ਕਿ ਤੁਸੀਂ ਪਹਿਲਾਂ ਵੀ ਦੱਸਿਆ ਕਿ 500 ਬੱਚਾ ਜਿਹੜਾ ਹੈ ਉਹ ਸਾਡਾ ਵੇਟਿੰਗ ਲਿਸਟ 'ਚ ਆ। ਜੇ ਇਹ ਪ੍ਰੋਜੈਕਟ ਕਾਮਯਾਬ ਹੁੰਦਾ ਆ, ਜੇ ਕਿ ਬਲਕਿ ਹੋਣਾ ਹੀ ਚਾਹੀਦਾ, ਔਰ ਅਸੀਂ ਵਾਰ ਵਾਰ ਤੁਸੀਂ ਵੀ ਸਵੇਰ ਤੋਂ ਵਾਰ ਵਾਰ ਬੇਨਤੀ ਕਰਦੇ ਕਿ ਵੱਧ ਤੋਂ ਵੱਧ ਆਓ ਗੁਰਦੁਆਰੇ, ਤੁਸੀਂ ਹੀ ਟ੍ਰਾਂਸਫਰ ਕਰ ਸਕਦੇ ਹੋ ਬਾਈ ਚੈੱਕ ਹੋ, ਡੋਨੇਸ਼ਨ ਜਿੱਦਾਂ ਵੀ ਤੁਸੀਂ ਡੋਨੇਟ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ, ਤਾਂ ਕਿ ਇਹ ਸਕੂਲ ਜਿਹੜਾ ਆ ਜਿੱਥੇ ਆਪਣੇ ਬੱਚਿਆਂ ਦੀ ਵੇਟਿੰਗ ਲਿਸਟ 'ਚ ਬੱਚੇ ਜਿਹੜੇ ਵੇਟ ਕਰਦੇ ਆ, ਜੇ ਉਹ ਪ੍ਰੋਜੈਕਟ ਪੂਰਾ ਹੁੰਦਾ ਤਾਂ ਆਪਾਂ ਉਹਨਾਂ ਬੱਚਿਆਂ ਨੂੰ ਸਕੂਲ ਦੇ ਵਿੱਚ ਐਡਮਿਸ਼ਨ ਦਵਾ ਸਕਦੇ ਹਾਂ, ਬੱਚਿਆਂ ਨੂੰ ਪੰਜਾਬੀ ਨਾਲ ਆਪਣੀ ਮਾਂ ਬੋਲੀ ਨਾਲ ਜੋੜ ਸਕਦੇ ਹਾਂ। ਸੋ ਇਹ ਸਾਡੇ ਲਈ, ਸਾਡੀ ਕਮਿਊਨਿਟੀ ਲਈ ਬਹੁਤ ਵਧੀਆ ਗੱਲ ਹੈ, ਔਰ ਸਾਨੂੰ ਇਹਦੇ ਲਈ ਇਹਦੀ ਲੋੜ ਵੀ ਆ ਜੀ।
0: ਜੀ ਬਿਲਕੁਲ ਜੀ, ਅਤੇ ਨਾਲ ਦੀ ਨਾਲ ਜਿੱਥੇ ਸੰਗਤ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਪ੍ਰਬੰਧਕਾਂ ਦੇ ਇਸ ਉੱਦਮ ਦੇ ਲਈ, ਉਹਨਾਂ ਨੂੰ ਵੀ ਅਸੀਂ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਏਡਾ ਵੱਡਾ ਉੱਦਮ ਚੁੱਕਿਆ, ਕਿਉਂਕਿ ਕਦਮ ਚੁੱਕ ਲੈਣਾ, ਉਹਨੂੰ ਨੇਪਰੇ ਚਾੜਨਾ, ਉਹਦੇ ਲਈ ਬਹੁਤ ਸਾਰੇ ਐਫਰਟ ਕਰਨੇ ਪੈਂਦੇ ਆ। ਅਤੇ ਨਾਲ ਦੀ ਨਾਲ ਅਸੀਂ ਆਸ ਉਮੀਦ ਵੀ ਇਹ ਕਰਦੇ ਹਾਂ, ਕਿਉਂਕਿ ਹੁਣ ਜਦੋਂ ਸੰਗਤ ਨੇ ਇੰਨਾ ਵੱਧ ਚੜ ਕੇ ਸਹਿਯੋਗ ਜਿਹੜਾ ਦਿੱਤਾ, ਅਤੇ ਕਮੇਟੀ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਪਹਿਲਾਂ ਨਾਲੋਂ ਵੀ ਕਈ ਗੁਣਾ ਵੱਧ ਜਾਂਦੀ ਹੈ ਭਾਈਚਾਰੇ ਦੇ ਪ੍ਰਤੀ, ਸਮਾਜ ਦੇ ਪ੍ਰਤੀ, ਦੇਸ਼ ਦੇ ਪ੍ਰਤੀ, ਖਾਸ ਤੌਰ 'ਤੇ ਜਿਹੜੇ ਬੱਚੇ ਸਕੂਲ ਦੇ ਵਿੱਚ ਆਉਣਗੇ ਉਹਨਾਂ ਬੱਚਿਆਂ ਦੇ ਭਵਿੱਖ ਦੇ ਪ੍ਰਤੀ। ਕਿਉਂਕਿ ਜਿਹੜਾ 5 ਏਕੜ ਜਗ੍ਹਾ ਦੀ ਗੱਲ ਕੀਤੀ ਜਾ ਰਹੀ, ਉੱਥੇ ਲਾਇਬ੍ਰੇਰੀ ਵੀ ਉਸਾਰੀ ਜਾਣੀ ਹੈ, ਅਤੇ ਲਾਇਬ੍ਰੇਰੀ ਉਸਾਰ ਕੇ ਉਸਾਰੂ ਕਿਤਾਬਾਂ ਜਿਹੜੀਆਂ ਨੇ ਉੱਥੇ ਰੱਖੀਆਂ ਹੋਣਗੀਆਂ, ਤਾਂ ਮੈਨੂੰ ਲੱਗਦਾ ਕਿ ਕਾਫੀ ਕੁਝ ਜਿਹੜਾ ਅਚੀਵ ਕੀਤਾ ਜਾ ਸਕਦਾ, ਜਿਹੜਾ ਅਸੀਂ 10 ਸਾਲਾਂ 'ਚ ਕਰਨਾ ਸੀ ਫਿਰ ਹੋ ਸਕਦਾ ਕਿ 2-2.5 ਸਾਲਾਂ ਦੇ ਵਿੱਚ ਅਚੀਵ ਕਰ ਲਈਏ। ਅਤੇ ਦੂਸਰਾ ਇਹ ਵੀ ਅਸੀਂ ਆਸ ਉਮੀਦ ਕਰਦੇ ਹਾਂ ਕਿ ਜਿਹੜਾ ਕੰਮ ਸਮੇਂ ਸਿਰ ਹੋ ਜਾਵੇ ਨਾ ਅੰਗਰਾਲ ਸਾਹਿਬ, ਬ੍ਰਹਮ ਭਾਜੀ, ਉਹੀ ਚੰਗਾ। ਕਿਉਂਕਿ ਜਿੱਦਣ ਪਹਿਲੇ ਦਿਨ ਮੀਟਿੰਗ ਹੋਈ ਸੀ ਪ੍ਰਬੰਧਕ ਕਮੇਟੀ ਨਾਲ, ਅੰਗਰਾਲ ਸਾਹਿਬ ਤੁਸੀਂ ਬੈਠੇ ਸੀ ਉਦਣ, ਸਾਰੇ ਪਾਸੇ ਚਰਚਾ ਬਾਹਰ ਰਲਾ ਲਈਏ, ਉਦੋਂ ਸਮੇਂ ਸਿਰ ਫੈਸਲਾ ਕਰ ਲਿਆ ਕਿ ਅੰਦਰ ਠੀਕ ਆ, ਨਹੀਂ ਤਾਂ ਬਾਹਰ ਪਠਾਰੀ ਜਾਣਾ ਸੀ ਅੱਜ।
1: ਬਿਲਕੁਲ,
0: ਜਿੱਦਾਂ ਮੀਂਹ ਪੈਂਦਾ ਤਾਂ ਠੰਡ ਹੋ ਗਈ।
1: ਮੌਕੇ ਦੀ ਨਜਾਕਤ ਨੂੰ ਸਮਝ ਲਿਆ ਸੀ ਪਹਿਲਾਂ ਹੀ ਕਿ ਵੀ ਦੋ ਜਗ੍ਹਾ ਦੁਚਿੱਤੀ 'ਚ ਨਾ ਰਹੀਏ, ਇੱਕੋ ਜਗ੍ਹਾ 'ਤੇ ਪਰਮਾਨੈਂਟ ਸੈਟਅਪ ਕਰ ਲਈਏ ਤਾਂ ਕਿ ਆਪਾਂ ਬਚਾਅ ਦੇ ਵਿੱਚ ਰਵਾਂਗੇ। ਅੱਜ ਉਹਦਾ ਪੂਰਾ ਫਾਇਦਾ ਚੁੱਕਿਆ ਜੀ, ਸਾਰਿਆਂ ਨੇ ਸਲਾਹ ਕੀਤੀ ਗਈ ਅਤੇ ਅੱਜ ਇੱਥੇ ਪਹੁੰਚ ਗਏ, ਅਤੇ ਅੱਜ ਕਾਫੀ ਮਾਇਆ ਜਿਹੜੀ ਉਹ ਆ ਰਹੀ। ਜੱਲੋਵਾਲੀ ਸਾਹਿਬ ਵੀ ਕੁਛ ਮੈਸੇਜ ਦੇ,
3: ਇਹਨਾਂ ਨੇ ਜਾਣਾ ਨਾ, ਇਸ ਸੇਵਾ ਦੀ ਸ਼ੁਰੂਆਤ ਨੂੰ ਸਿੱਖਿਆ ਤੇ ਭਾਈਚਾਰੇ ਲਈ ਕਿਵੇਂ ਦੇਖਦੇ ਹੋ, ਤੇ ਨਾਲ ਦੀ ਨਾਲ ਜਾਂਦੇ ਜਾਂਦੇ ਸੰਗਤਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ?
0: ਜੱਲੋਵਾਲੀਆ ਸਾਹਿਬ, ਇਹ ਸਵਾਲ ਕਰਨ ਦਾ ਕੰਮ ਆਪਣਾ ਸਾਰਿਆਂ ਦਾ, ਤੁਸੀਂ ਮੈਨੂੰ ਉੱਤਰ ਦੇਣ ਲਾਤਾ, ਤੇ ਰੌਲਾ ਇਹ ਕਿ

0: ਦੇਖੋ ਮੈਂ ਫਿਰ ਕਹਿੰਦਾ ਕਿ ਇੱਥੇ ਘਰ ਦੇ ਵਿੱਚ ਨਾ ਜਦੋਂ ਚੁੱਲ੍ਹਾ ਚੌਂਕਾ ਹੁੰਦਾ ਉੱਥੇ ਕਈ ਵਾਰੀ ਸਟੋਵ ਜਿਹੜਾ ਗੈਸ ਚੁੱਲ੍ਹਾ ਇੱਥੇ ਤੇ ਦੋ ਦੋ ਤਿੰਨ ਤਿੰਨ ਆ ਵੀ ਜਾਣੀ ਉਹਦੇ ਵਿੱਚੋਂ ਇੱਕ ਖਰਾਬ ਹੋ ਜਾਵੇ ਫਿਰ ਵੀ ਅਸੀਂ ਬਦਲਣ ਲੱਗੇ ਸਾਲ ਲਾ ਦਈਦਾ ਕਈ ਵਾਰੀ ਵੀ ਕੰਮ ਚੱਲਦਾ ਵੀ ਕਾਹਨੂੰ ਨਵਾਂ ਪੰਗਾ ਲੈਣਾ ਮੁੜ ਕੇ ਪੈਸੇ ਲੱਗਣਗੇ ਇੱਥੇ ਸਾਂਝੇ ਕੰਮ ਦੇ ਵਿੱਚ ਅੱਗੇ ਆ ਕੇ 5 acres ਜ਼ਮੀਨ ਇਸ ਮੌਕੇ ਦੇ ਉੱਤੇ ਕਿ ਭਾਈ ਇੱਥੇ ਕੋਈ ਘਰ ਨਹੀਂ ਬਣਾਉਣੇ ਇਹਨਾਂ ਬੰਦਿਆਂ ਨੇ ਇੱਥੇ ਤਾਂ ਕਮਿਊਨਿਟੀ ਦੇ ਲਈ ਜਾਣੀ ਸਕੂਲ ਐਕਸਟੈਂਡ ਹੋਊਗਾ ਲਾਇਬ੍ਰੇਰੀ ਬਣੂਗੀ ਕਮਿਊਨਿਟੀ ਹਾਲ ਬਣੂ ਉਹ ਬਹੁਤ ਨੋਮੀਨਲ ਜਿਹਾ ਚਾਰਜ ਹੋਣਗੇ ਕਿਉਂਕਿ ਜਦੋਂ ਭਾਈਚਾਰੇ ਦਾ ਕੰਮ ਹੁੰਦਾ ਬਹੁਤ ਬਿਹਤਰ ਉੱਦਮ ਆ ਨੌਰਥ ਈਸਟ ਦੇ ਵਿੱਚ ਇੱਦਾਂ ਦੇ ਉੱਦਮ ਦੀ ਜਿਹੜੀ ਉਹ ਲੋੜ ਸੀ ਕਿਉਂਕਿ ਭਾਈਚਾਰਾ ਬਹੁਤ ਜ਼ਿਆਦਾ ਗਰੋ ਹੋ ਗਿਆ ਵੱਧ ਗਿਆ ਹੁਣ ਜਿਹੜੇ ਬੱਚੇ ਆਪਣੇ ਪਿਛਲੇ 2-4-5 ਸਾਲਾਂ ਦੇ ਵਿੱਚ ਇੱਥੇ ਪੱਕੇ ਹੋਏ ਆ ਉਹਨਾਂ ਦੇ ਵਿਆਹ ਸ਼ਾਦੀਆਂ ਹੋਣੇ ਆ ਪਰਿਵਾਰ ਵਧਣੇ ਆ ਬਜ਼ੁਰਗਾਂ ਨੇ ਆਉਣਾ ਸੋ ਅਜੇ ਪ੍ਰਬੰਧਕ ਕਮੇਟੀ ਇਹ ਨਾ ਦੇਖੇ ਕਿ ਭਾਈ ਅਸੀਂ 5 acres ਜ਼ਮੀਨ ਖਰੀਦ ਲਈ ਤਾਂ ਸ਼ਾਇਦ ਮਾਊਂਟ ਐਵਰੈਸਟ ਦੇ ਉੱਤੇ ਝੰਡਾ ਗੱਡਤਾ ਨਹੀਂ ਇਹ ਉਹਦੀਆਂ ਥਰੜੀਆਂ ਚੋਟੀਆਂ ਹੀ ਆ ਅਜੇ ਹੋਰ ਝੰਡੇ ਇਹਨਾਂ ਨੇ ਗੱਡਣੇ ਆ ਜਾਣੀ ਇਹ ਖੜੋਤ ਨਹੀਂ ਆਉਣੀ ਚਾਹੀਦੀ ਜ਼ਰੂਰੀ ਉੱਦਮ ਆ ਸਮੇਂ ਸਿਰ ਕੀਤਾ ਗਿਆ ਉੱਦਮ ਹੈ ਤੇ ਪਾਰਦਰਸ਼ਤਾ ਦੇ ਨਾਲ ਅੱਗੇ ਵਧਣਾ ਚਾਹੀਦਾ
1: ਜੀ ਜਾਂਦੇ ਜਾਂਦੇ ਕਮੇਟੀ ਬਾਰੇ ਕੀ ਕਹਿਣਾ ਚਾਹੁੰਦੇ ਕਿਉਂਕਿ ਜਦੋਂ ਵੀ ਕਮੇਟੀ ਨਾਲ ਗੱਲ ਹੁੰਦੀ ਆ ਤੇ
2: ਪਤਾ ਕਿ ਸੈਕਿੰਡ ਲਾਤਾ
1: ਸੈਕਿੰਡ ਲਾ ਸੰਗ ਉਹ ਸਾਰੇ ਕਹਿੰਦੇ ਜੀ ਅਸੀਂ ਸੇਵਾਦਾਰੀ ਆ ਅਸੀਂ ਕੋਈ ਪ੍ਰਧਾਨ ਨਹੀਂ ਗੇ ਮਤਲਬ ਇੰਨਾ ਸਤਿਕਾਰ ਪਿਆਰ ਤੇ ਵੱਡਾਪਣ ਹੈ ਇਹਨਾਂ ਚ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਖਾਸ ਕਰਕੇ ਸਪੈਸ਼ਲੀ ਕਮੇਟੀ ਬਾਰੇ
0: ਦੇਖੋ ਜੇ ਇੰਨਾ ਕੁਝ ਬਣ ਗਿਆ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਜੇ ਬੱਚਿਆਂ ਦੀ ਵੇਟਿੰਗ ਲਿਸਟ ਹੈ ਕਿਉਂਕਿ ਨਹੀਂ ਤਾਂ ਅਪੀਲਾਂ ਕਰਨੀਆਂ ਪਿਆ ਕਰਨੀਆਂ ਸੀ ਕਿ ਬੱਚਾ ਇੱਥੇ ਦਾਖਲ ਕਰਾਓ ਜੇ ਅਪੀਲਾਂ ਨਹੀਂ ਕਰਨੀਆਂ ਪੈ ਰਹੀਆਂ ਹੱਥ ਜੋੜਨੇ ਪੈ ਰਿਹਾ ਕਮੇਟੀ ਨੂੰ ਕਿ ਭਾਈ ਅਸੀਂ ਤੁਹਾਡਾ ਬੱਚਾ ਦਾਖਲ ਨਹੀਂ ਕਰ ਸਕਦੇ ਸਾਡੇ ਕੋਲ ਪਹਿਲਾਂ ਹੀ ਨੰਬਰ ਪੂਰੇ ਹੋ ਗਏ ਤੇ ਇਹਦਾ ਮਤਲਬ ਹੈ ਕਿ ਜਿਹੜੀ ਇੱਕ ਨਿਮਰਤਾ ਤੇ ਦ੍ਰਿੜ ਨਿਸ਼ਚਾ ਕਮੇਟੀ ਨੂੰ ਚਾਹੀਦਾ ਹੁੰਦਾ ਉਹ ਸਾਰੀ ਕਮੇਟੀ ਦੇ ਕੋਲ ਹੈ ਤੇ ਜਿਹੜਾ ਤੁਸੀਂ ਕਿਹਾ ਕਿ ਸਾਰੇ ਸੇਵਾਦਾਰ ਕਹਿੰਦੇ ਆ ਜਿੱਦਣ ਪ੍ਰਧਾਨ ਜਨ ਸਕੱਤਰ ਸਰਪ੍ਰਸਤ ਸੀਨੀਅਰ ਮੀਤ ਪ੍ਰਧਾਨ ਜੂਨੀਅਰ ਮੀਤ ਪ੍ਰਧਾਨ ਸੰਯੁਕਤ ਸਕੱਤਰ ਮੰਚ ਆ ਗਿਆ ਉਦੋਂ ਫਿਰ ਨਿਗਾਰ ਸ਼ੁਰੂ ਹੋ ਜਾਂਦਾ ਅਸੀਂ ਉਮੀਦ ਕਰਦੇ ਹਾਂ ਕਿ ਬਾਬਾ ਇਸੇ ਤਰੀਕੇ ਕਮੇਟੀ ਨੂੰ ਇਸੇ ਤਰ੍ਹਾਂ ਦੀ ਸਮਤ ਬਖਸ਼ਦਾ ਰਹੇ ਤੇ ਸਾਨੂੰ ਇਸੇ ਤਰੀਕੇ ਦੀ ਆਪਣਾ ਇੱਥੇ ਮਿਲਦੀ ਰਹੇ ਕਮੇਟੀ ਦਾ ਬਹੁਤ ਧੰਨਵਾਦ ਜੀ
1: ਥੈਂਕ ਯੂ ਜੀ ਥੈਂਕ ਯੂ ਇਨਾ ਟਾਈਮ ਦੇ ਲਈ
3: ਕੁਰਸੀ ਜੀ ਥੈਂਕ ਯੂ ਵੈਰੀ ਮੱਚ ਕੁਰਸੀ ਲੜਾਈ ਹੈ ਜੀ ਕੁਰਸੀ ਥੈਂਕ ਯੂ ਹਾਂ ਬਹੁਤ ਵਧੀਆ ਮਿੰਟ ਲਿਆ ਜੀ ਥੈਂਕ ਯੂ ਵੈਰੀ ਮੱਚ ਬਹੁਤ ਬਹੁਤ ਮਿਹਰਬਾਨੀ ਜੀ ਪਰਮਜੀਤ ਬਾਰਜੀ ਤੇ ਨਾਲ ਜੱਲੋਵਾਲੀਆ ਸਾਹਿਬ ਤੇ ਬ੍ਰਹਮ ਭਾਜੀ ਲੈਫਟ ਤੇ ਬੈਠੇ ਸੀਗੇ ਇੱਕ ਜਾਂ ਦੋ ਸਾਥੀ ਹੋਰ ਚਾਹੀਦੇ ਨੇ ਜੀ ਤਾਂ ਕਿ ਫਿਰ ਆਪਾਂ ਰਿਪਲੇਸ ਕਰੀਏ ਜਲਦੀ ਜਲਦੀ ਸੋ ਵਨਸ ਅਗੇਨ ਤੁਹਾਨੂੰ ਦੱਸ ਦਈਏ ਵੀ ਪਹਿਲਾ ਫਸਟ ਪ੍ਰਕਾਸ਼ ਗੁਰਪੁਰਬ ਜਿਹੜਾ ਜੀ ਅੱਜ ਮਨਾਇਆ ਜਾ ਰਿਹਾ ਤੇ ਇਸੇ ਉਪਲਕਸ਼ ਦੇ ਵਿੱਚ ਜਿੱਥੇ ਸ਼੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਅੱਜ ਦਾ ਜਿਹੜਾ ਉਪਰਾਲਾ ਹੈ ਕਿਉਂਕਿ ਕੰਪਾਇਲ ਕੀਤਾ ਗਿਆ ਸੀ ਪੂਰਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਪਹਿਲੇ ਪ੍ਰਕਾਸ਼ ਪੁਰਬ 1604 ਦੇ ਵਿੱਚ ਕੀਤੇ ਗਏ ਸੀਗੇ ਸੋ ਇਸੇ ਸਿਲਸਿਲੇ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਇਸ ਦਿਨ ਦੀ ਪਵਿੱਤਰਤਾ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਮੀਡੀਆ ਥੋਨ ਕੀਤਾ ਜਾ ਰਿਹਾ ਕਮਿਊਨਿਟੀ ਦੇ ਨਾਲ ਰਲ ਮਿਲ ਕੇ 5 acres ਲੈਂਡ ਜਿਹੜੀ ਇਹ ਲਈ ਗਈ ਹੈ ਤੇ $1 million ਉਹਦੇ ਵਾਸਤੇ ਜਿਹੜਾ ਸਾਨੂੰ ਇਮੀਡੀਏਟਲੀ ਚਾਹੀਦਾ September 15 ਨੂੰ ਸੋ ਜਿਹਦੇ ਕਰਕੇ ਸਾਰਿਆਂ ਨੂੰ ਹੰਗਾਰਾ ਦਿੱਤਾ ਜਾ ਰਿਹਾ ਅਪੀਲ ਕੀਤੀ ਜਾ ਰਹੀ ਹੈ ਵੀ ਪਲੀਜ਼ ਇੱਥੇ ਵੱਧ ਤੋਂ ਵੱਧ ਡੋਨੇਸ਼ਨ ਜਿਹੜੀ ਇਹ ਕਰੋ ਹੁਣੇ ਥੋੜ੍ਹੀ ਦੇਰ ਪਹਿਲਾਂ ਸਾਡੇ ਕੋਲ 1,00,000 ਤੇ 50,000 ਵਰਗੀਆਂ ਅਮਾਊਂਟਸ ਵੀ ਆਈਆਂ ਬਟ ਥਰੂ ਆਊਟ ਦਾ ਡੇ ਜਿਹੜਾ ਹਜ਼ਾਰਾਂ ਦੇ ਵਿੱਚ ਪੇਮੈਂਟਸ ਜਿਹੜੀਆਂ ਆ ਰਹੀਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਤੇ ਮੈਂ ਇੱਕ ਵਾਰੀ ਜਕਾਰਾ ਮੈਂ ਸਾਰਿਆਂ ਵਾਸਤੇ ਲਾ ਦਾਂ ਜੀ ਬੋਲੇ ਸੋਨਿਹਾਲ
4: ਸਤਿ ਸ੍ਰੀ ਅਕਾਲ
3: ਬੋਬੀ ਭਾਜੀ ਮੀਟਰ ਵਾਲ ਦੇਖਦੇ ਕਿਤੇ ਜ਼ਿਆਦਾ ਉੱਤੇ ਚਲਾ ਗਿਆ ਮੈਂ ਥੋੜ੍ਹਾ ਜਿਹਾ ਮੂੰਹ ਰਹਿਣ ਨੂੰ ਕਰ ਲੈਣਾ
5: ਅੱਛਾ ਅੰਗਰਾਜ ਸਾਹਿਬ ਇੱਕ ਵਾਰ ਮੈਂ
3: ਵੈਸੇ ਇੱਕ ਜਕਾਰਾ ਹੋਰ
5: ਅੱਛਾ
3: ਹਾਂਜੀ ਬੋਲੇ ਸੋਨਿਹਾਲ
4: ਸਤਿ ਸ੍ਰੀ ਅਕਾਲ
3: ਇੰਨੇ ਨਾਲ ਮੇਰਾ ਗਲਾ ਹੀ ਨਹੀਂ ਖੁੱਲਦਾ ਤੇ ਮੈਂ ਜਲਦੀ ਨਹੀਂ ਜਾਂਦਾ ਜੀ
4: ਅੱਛਾ ਸਾਡੇ ਵੈਸੇ ਇੰਗਰਾਜ ਸਾਹਿਬ ਜਿਹੜਾ ਬੋਲੇ ਸੋਨਿਹਾਰਾ ਉਹ ਬਹੁਤ ਉੱਚੀ ਹੈ ਤੇ ਸਤਿ ਸ੍ਰੀ ਅਕਾਲ ਉਹ ਥੋੜੀ ਨੀਵੀ ਰਹਿ ਜਾਂਦੀ ਹੈ ਇੱਕ ਵਾਰੀ ਫੇਰ ਕਰੋ ਟਰਾਈ
3: ਇੱਕ ਵਾਰੀ ਫੇਰ ਟਰਾਈ ਕਰਦਾ ਜੀ ਹੁਣ ਦੁਬਾਰਾ ਤਾਂ ਸਾਰਿਆਂ ਨੇ ਨਾਲ ਹੰਗਾਰਾ ਦੇਣਾ ਮੈਂ ਕਿਉਂਕਿ ਆਪਾਂ ਅੰਮ੍ਰਿਤਸਰ ਦੇ ਜਿਹਨੂੰ ਕਹਿੰਦੇ ਨੇ ਜੰਮੇ ਪਲੇ ਸਾਰਾ ਇਹੀ ਕੰਮ ਜਗਾਰੇ ਲਾਉਂਦੇ ਜੰਮੇ
4: ਛੋਟੇ ਹੁੰਦੇ ਇਹੀ ਕੰਮ ਕਰਦੇ ਰਹੇ
3: ਸੋ ਇਸ ਕਰਕੇ ਥੋੜਾ ਜੋਰ ਤੁਸੀਂ ਵੀ ਲਾਣਾ ਨਾਲ ਬੋਲੇ ਸੋਨਿਹਾਲ
4: ਸਤਿ ਸ੍ਰੀ ਅਕਾਲ ਹਾਂ ਥੋੜਾ ਜਿਹਾ ਠੀਕ ਹੈ
5: ਅੱਛਾ ਅੰਗਰਾਲ ਸਾਹਿਬ ਰਾਏ ਸਾਹਿਬ ਵੈਸੇ ਅਸੀਂ ਦੱਸ ਦਈਏ ਕਿ 8.5 ਘੰਟੇ ਤੋਂ ਜ਼ਿਆਦਾ ਸਮਾਂ ਹੋ ਗਿਆ ਅਸੀਂ ਲਗਾਤਾਰ ਜਿਹੜਾ ਹੈ ਮੀਡੀਆ ਥੋਨ ਕਰ ਰਹੇ ਹਾਂ ਔਰ ਅੱਜ ਅਸੀਂ ਜੋ ਦੇਖਦੇ ਹਾਂ ਕਿ ਜਿਹੜੀ ਇਹ ਕਵਰੇਜ ਹੈ ਬਿਲਕੁਲ ਕਿਸੇ ਕ੍ਰੈਕ ਤੋਂ ਬਿਲਕੁਲ ਕਿਸੇ ਕਹਿੰਦੇ ਨਾ ਕਨੈਕਸ਼ਨ ਦੀ ਕੋਈ ਇਹਦੇ ਵਿੱਚ ਕਮੀ ਨਹੀਂ ਹੋਈ ਹੈ ਬੋਬੀ ਭਾਈ ਦੇ ਜਿਹੜਾ ਤਾਰਾਂ ਜੋੜੀਆਂ ਨੇ ਇਸ ਦੇ ਨਾਲ ਤੁਹਾਡੇ ਤੱਕ TV ਰਾਹੀਂ IPTV ਰਾਹੀਂ ਐਪਸ ਰਾਹੀਂ ਰੇਡੀਓ ਤੁਹਾਡੇ ਸਬਰੰਗ ਰੇਡੀਓ ਦੇ ਵਿੱਚ ਔਰ ਹੁਣ ਉੱਥੇ ਲਗਾਤਾਰ ਜਿਹੜਾ
3: ਇਹ ਪ੍ਰੋਗਰਾਮ ਚੱਲ ਰਿਹਾ

0: ਲੋਕ ਸਾਥ ਪ੍ਰੋਗਰਾਮ ਵੀ ਚੱਲ ਰਿਹਾ ਇਸ ਟਾਈਮ ਸੋ ਇਹ ਜਿਹੜੀਆਂ ਮੈਨੂੰ ਲੱਗਦਾ ਕਿ 8.5 ਘੰਟੇ ਤੋਂ ਜ਼ਿਆਦਾ ਸਮਾਂ ਹੋ ਗਿਆ ਘੰਟਾ ਡੇਢ ਘੰਟਾ ਸੀ ਹੋਰ ਇੱਥੇ ਕੋਸ਼ਿਸ਼ ਕਰਾਂਗੇ ਉਸ ਤੋਂ ਵੱਧ ਵੀ ਹੋ ਸਕਦਾ ਕਿ ਇਹ ਜਿਹੜੀ ਮੀਡੀਆਥੋਨ ਹੈ ਅਸੀਂ ਇਹਨੂੰ ਇੱਦਾਂ ਹੀ ਕੰਟੀਨਿਊ ਕਰੀਏ ਔਰ ਇਹ ਉਪਰਾਲਾ ਜਿਹੜਾ ਹੈ ਬਹੁਤ ਜ਼ਰੂਰੀ ਹੈ ਇੱਕ ਤਾਂ ਕਹਿੰਦੇ ਨਾ ਬਹੁਤ ਵਧੀਆ ਹੈ ਜੀ
1: ਬਿਲਕੁਲ
0: ਇੱਕ ਤਾਂ ਹੁੰਦਾ ਜੀ ਬਹੁਤ ਜ਼ਰੂਰੀ ਹੈ ਕਿਉਂਕਿ 5 ਏਕੜ ਦੀ ਜ਼ਮੀਨ ਦੇ ਵਿੱਚ ਬਣਾਉਣਾ ਕੀ ਹੈ ਬਣਨਾ ਕੀ ਹੈ ਸੋ ਇੱਥੇ ਸਾਡੇ ਭਵਿੱਖ ਦੇ ਲਈ ਬੱਚਿਆਂ ਦੇ ਭਵਿੱਖ ਦੇ ਲਈ ਜਿਹੜੀਆਂ ਇੱਥੇ ਚੀਜ਼ਾਂ ਬਣਾਈਆਂ ਜਾ ਰਹੀਆਂ ਨੇ ਜਿਹਦੇ ਵਿੱਚ ਮੋਸਟ ਇੰਪੋਰਟੈਂਟਲੀ ਲਾਇਬ੍ਰੇਰੀ ਹੈ ਕਮਿਊਨਿਟੀ ਸੈਂਟਰ ਹੈ ਜੀ ਪਲੇ ਗਰਾਊਂਡ ਹੈ ਔਰ ਨਾਲ ਹੀ ਜਿਹੜੀ ਸਕੂਲ ਦੀ ਐਕਸਟੈਂਸ਼ਨ ਹੈ ਉਸ ਦੀ ਐਕਸਪੈਂਸ਼ਨ ਹੈ ਔਰ ਅਗੇਨ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਅਚੀਵ ਕਰਨ ਦੇ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੀਡੀਆਥੋਨ ਜਿਹੜਾ ਹੈ ਸਾਰੇ ਮੀਡੀਆ ਚੈਨਲਸ ਇਕੱਠੇ ਹੋ ਕੇ ਇਹ ਉਪਰਾਲਾ ਕਰ ਸਕਣ ਤੇ ਇਹ ਕੋਸ਼ਿਸ਼ ਚੱਲ ਰਹੀ ਹੈ ਸੋ ਜਿਹੜੇ ਸਾਡੀ ਜਿਹੜੀ ਸੰਗਤ ਹੈ ਘਰੋਂ ਪ੍ਰੋਗਰਾਮ ਦੇਖ ਰਹੀ ਹੈ ਜੋ ਨਹੀਂ ਇੱਥੇ ਆ ਸਕਦੇ ਜਾਂ ਕੋਈ ਆਪਣੇ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਨੇ ਹੋ ਸਕਦਾ ਆਊਟ ਆਫ ਸਟੇਸ਼ਨ ਛੁੱਟੀਆਂ ਤੇ ਗਏ ਹੋਣ ਬਟ ਸਾਡਾ ਲਾਈਵ ਲਿੰਕ ਕਿਤੇ ਨਾ ਕਿਤੇ ਪਹੁੰਚ ਗਿਆ ਉਹਨਾਂ ਦੇ ਫੋਨ ਤੇ ਸੋ ਕਾਲ ਕਰਕੇ ਜਾਣਕਾਰੀ ਔਰ ਨਾਲ ਹੀ ਆਪਣੇ ਇਸ ਦੇ ਵਿੱਚ ਹਿੱਸਾ ਵੀ ਪਾ ਸਕਦੇ ਨੇ 403-474-5522-403-474-4522 ਮੈਂ ਪੰਜਾਬੀ ਨੰਬਰ ਤਾਂ ਨਾਲ ਦੇ ਨਾਲ ਅਨਾਊਂਸ ਕੀਤਾ ਨਹੀਂ ਤਾਂ ਰਾਏ ਸਾਹਿਬ ਨੇ ਕਹਿਣਾ ਸੀ ਅੰਗਰੇਜ਼ੀ ਦੇ ਵਿੱਚ ਹੀ ਕਿਉਂ ਕੀਤਾ ਜੀ
2: ਉਹ ਰੌਲਾ ਪੈ ਜਾਂਦਾ ਡਾਲਰ ਤੇ ਬਕ ਦਾ
1: ਇਹਦੇ ਨਾਲ ਹੀ ਤੁਸੀਂ govindmark@gmail.com ਤੇ ਹੋਰ ਜਾਣਕਾਰੀ
2: ਈਮੇਲ ਟ੍ਰਾਂਸਫਰ ਦਾ ਐਡਰੈਸ ਹੈਗਾ govindmark22@gmail.com
0: ਬਿਲਕੁਲ ਜੀ ਸੋ ਇਹ ਸਾਡੇ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਮੀਡੀਆ ਜਿਹੜਾ ਹੈ ਸਵੇਰ ਤੋਂ ਹੀ ਸਵੇਰੇ 9 ਵਜੇ ਤੋਂ ਬਾਅਦ ਲਗਾਤਾਰ ਜਿਹੜਾ ਇੱਥੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਸਾਡੇ ਮੀਡੀਆ ਰਾਹੀਂ ਵੱਖ ਵੱਖ ਮੀਡੀਆ ਆਊਟਲੈਟਸ ਰਾਹੀਂ ਇਹ ਆਵਾਜ਼ ਜਿਹੜੀ ਹੈ ਉਹ ਪਹੁੰਚਾਈ ਜਾਵੇ ਪਹੁੰਚੇ ਇਹਦੇ ਸਾਡੇ ਨਾਲ ਜਿਹੜੇ ਨੇ ਗੈਸਟ ਸ਼ਾਮਿਲ ਹੋ ਰਹੇ ਨੇ ਪ੍ਰਬੰਧਕ ਕਮੇਟੀ ਤੋਂ ਵੀ ਭਾਜੀ ਹੋਰੀ ਸਾਡੇ ਨਾਲ ਸ਼ਾਮਿਲ ਹੋਏ ਨੇ
1: ਕਿਉਂਕਿ ਹਾਂਜੀ ਪਿਸ਼ੀ ਬਾਈ ਰੇਡੀਓ ਤੇ ਇਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਤੇ
0: ਅੱਛਾ
1: ਉਹਨਾਂ ਨੇ ਸਪੈਸ਼ਲ ਕਿਹਾ ਵੀ ਮੈਂ ਤੁਹਾਡੇ ਨਾਲ ਗੱਲਬਾਤ
0: ਲਓ ਜੀ ਕਰੋ ਜੀ ਅਗਰਾਜ ਸਾਹਿਬ ਨਾਲ ਗੱਲਬਾਤ
1: ਕੁਇਕਲੀ ਇਹਨਾਂ ਦੇ ਨਾਲ ਗੱਲ ਕਰਕੇ ਤੇ ਮੈਂ ਵੀ ਛੱਡਣਾ ਚਾਹਾਂਗਾ ਕੁਇਕਲੀ ਜੀ ਮਨਵੀਰ ਜੀ ਪਹਿਲਾਂ ਤੇ ਸਤਿ ਸ੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਹੀ ਸਟੂਡੀਓ ਦੇ ਅੰਦਰ ਜੀ ਤੁਹਾਡਾ ਨਾਂ ਕੀ ਸੋਰੀ
3: ਮੇਰਾ ਨਾਂ ਰਾਮ ਸਿੰਘ ਹੈ ਜੀ
1: ਰਾਮ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ
3: ਐਂਡ
1: ਵਾਹਿਗੁਰੂ ਜੀ ਕਾ ਖਾਲਸਾ
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਜੀ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਸਵੇਰ ਤੋਂ ਜੋ ਆਪਾਂ ਇੱਥੇ ਕਰ ਰਹੇ ਹਾਂ ਜੀ ਮੀਡੀਆ ਵਾਲਾ
3: ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਉਚੇਚੇ ਤੌਰ ਤੇ ਸਾਰੇ ਇੱਥੇ ਆਏ ਸੱਜਣ ਤੇ ਬਹੁਤ ਹੀ ਸੋਹਣਾ ਮਾਹੌਲ ਇੱਥੇ ਬਣਿਆ ਹੋਇਆ ਤੇ ਆਪਾਂ ਦੇਖ ਸਕਦੇ ਹਾਂ ਵੀ ਕਿੱਦਾਂ ਸੰਗਤ ਹਮਾ ਕੇ ਪਹੁੰਚ ਰਹੀ ਹੈ ਤੇ ਸਵੇਰ ਤੋਂ ਹੀ ਨਾਮ ਆ ਰਹੇ ਨੇ ਵੀ ਇੰਨੀ ਡੋਨੇਸ਼ਨ ਹੋ ਗਈ ਆਪਣਾ ਨੰਬਰ ਉੱਪਰ ਜਾ ਰਿਹਾ ਤੇ ਕਿਉਂਕਿ ਇਹ ਕਮਿਊਨਿਟੀ ਦਾ ਕਾਰਜ ਆ ਤੇ ਇਹਦੇ ਵਿੱਚ ਸਿਰਫ ਇਸ ਜਨਰੇਸ਼ਨ ਨਹੀਂ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਦੇ ਲਈ ਆਪਾਂ ਕੁਛ ਚੰਗਾ ਸਿਰਜ ਰਹੇ ਹਾਂ ਸੋ ਬਹੁਤ ਹੀ ਵਧੀਆ ਉਪਰਾਲਾ ਤੇ ਅਸੀਂ ਚਾਹੁੰਦੇ ਹਾਂ ਵੀ ਸਾਰੇ ਇਹਦੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ
1: ਬਿਲਕੁਲ ਜੀ ਤੁਸੀਂ ਲਿਸਟ ਵੀ
2: ਬੀਜੀ ਇੱਕ ਤਾਂ ਤੁਸੀਂ ਗੱਲ ਕਰੀ ਹੈ ਸੰਗਤ ਦਾ ਬਹੁਤ ਵਧੀਆ ਉਪਰਾਲਾ ਨਾਲ ਦੀ ਨਾਲ ਮੈਂ ਕਹੂੰਗਾ ਜੇ ਅਸੀਂ ਦੇਖਦੇ ਹਾਂ ਨਾ ਜਿਹੜਾ ਕੈਲਗਰੀ ਦੇ ਵਿੱਚ ਜਿੰਨਾ ਮੀਡੀਆ ਉਹ ਸਾਰੇ ਮੀਡੀਆ ਦੇ ਦਾਇਰੇ ਅੱਜ ਇਕੱਠੇ ਹੋ ਕੇ ਸਾਰਿਆਂ ਨੇ ਆਪਦਾ ਜੋ ਵੀ ਸਮਾਂ ਦੇ ਸਕਦੇ ਆ ਵੱਧ ਤੋਂ ਵੱਧ ਦਿੱਤਾ ਤੇ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਹਾਂ ਅਸੀਂ
3: ਜੀ ਬਿਲਕੁਲ ਕਿਉਂਕਿ ਜਦੋਂ ਇਕੱਠੇ ਹੋ ਕੇ ਕੋਈ ਕਾਰਜ ਕਰਦੇ ਹਾਂ ਤਾਂ ਉਹਦਾ ਵੱਖਰਾ ਹੀ ਆਨੰਦ ਹੁੰਦਾ ਸੋ ਸਾਰੇ ਚੈਨਲ ਤੁਸੀਂ ਇਕੱਠੇ ਹੋ ਕੇ ਅੱਜ ਆਏ ਹੋ ਸੋ ਬਹੁਤ ਸੋਹਣੀ ਚੀਜ਼
1: ਬਿਲਕੁਲ ਜੀ ਰਾਮ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ
3: ਹਾਂਜੀ ਤੁਹਾਡਾ ਜੀ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਸਾਰੇ ਇੱਥੇ ਆਏ ਇੰਨਾ ਸਹਿਯੋਗ ਦਿੱਤਾ ਤੇ ਜਿੰਨੇ ਵੀ ਮੈਨੂੰ ਲੱਗਦਾ ਕਿ ਇਹ ਬਹੁਤ ਘੱਟ ਹੁੰਦਾ ਕਿ ਸਾਰਾ ਹੀ ਜਿੱਦਾਂ ਇਹਨਾਂ ਨੇ ਸਰ ਹੁਣਾਂ ਨੇ ਹੁਣੀ ਗੱਲ ਕੀਤੀ ਕਿ ਸਾਰੇ ਹੀ ਮੀਡੀਆ ਦੇ ਮੈਂਬਰ ਇਕੱਠੇ ਹੋਏ ਆ ਤੇ ਬਹੁਤ ਰੇਅਰ ਹੈ ਇਹ ਬਹੁਤ ਵਧੀਆ ਹੈ ਜੀ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਜੀ
1: ਥੈਂਕ ਯੂ ਵੈਰੀ ਮੱਚ ਜੀ ਤੇ ਮਨਵੀਰ ਜੀ ਮੈਂ ਤੁਹਾਨੂੰ ਹੋਰ ਸਾਡੇ ਜਿਹੜੇ ਕਾਬਿਲ ਦੋਸਤਾਂ ਦੇ ਹਵਾਲੇ ਕਰਕੇ ਮੈਂ ਜਾਵਾਂਗਾ ਦੋਨੋਂ ਪਾਸੇ ਮੇਰੇ ਵੱਡੇ ਤੇ ਛੋਟੇ ਭਰਾ ਬੈਠੇ ਨੇ ਇਹ ਤੁਹਾਡੇ ਨਾਲ ਬਾਕੀ ਦੀ ਗੱਲਬਾਤ ਕਰਨਗੇ ਤੇ ਮੈਂ ਇੱਥੋਂ ਬ੍ਰੇਕ ਲੈਣਾ ਹੋਰ
2: ਮੇਰਾ ਖਿਆਲ ਤੁਸੀਂ ਗੱਲ ਕਰਦੇ ਸ਼ਵੀ ਵੱਡੇ ਭਰਾ ਤੇ ਮੈਂ ਇਧਰੋਂ ਛੋਟਾ
1: ਤੁਹਾਡੀ ਪੱਗ ਐਡੀ ਛੋਟੀ ਜੀ ਤੇ ਤੁਸੀਂ ਬੰਨੀ ਹੁਣ ਛੋਟੇ ਭਰਾ ਲਓ ਜੀ
0: ਅੱਛਾ ਥੈਂਕ ਯੂ ਸੋ ਮਚ ਅੰਗਰਾਲ ਸਾਹਿਬ ਔਰ ਮੈਂ ਪੁੱਛਣਾ ਚਾਹਾਂਗਾ ਭਾਜੀ ਤੁਹਾਡੇ ਤੋਂ ਕਿ ਕਿੱਦਾਂ ਦੇ ਹੋਰ ਜਿਹੜੇ ਨੇ ਉਪਰਾਲੇ ਕੀਤੇ ਜਾਂਦੇ ਨੇ ਕਿਉਂਕਿ ਅਸੀਂ ਐਕਸਪੈਂਸ਼ਨ ਦੀ ਜ਼ਰੂਰ ਗੱਲ ਕਰ ਰਹੇ ਹਾਂ ਪਰ ਜੇ ਹੁਣ ਅਸੀਂ ਦੇਖਦੇ ਹਾਂ ਕਿ ਇੱਥੇ ਵੀ ਜਿਹੜਾ ਆਪਾਂ ਨੂੰ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਸਕੂਲ ਹੈ ਸੈਂਟਰ ਹੈ ਇੱਥੇ ਹੋਰ ਕਿਹੜੇ ਕਿਹੜੇ ਜਿਹੜੇ ਨੇ ਉਪਰਾਲੇ ਕੀਤੇ ਜਾਂਦੇ ਨੇ ਉਹਨਾਂ ਦੀ ਵੀ ਐਕਸਪੈਂਸ਼ਨ ਹੋਣੀ ਹੈ ਉਹਨਾਂ ਦੀ ਵੀ ਐਕਸਟੈਂਸ਼ਨ ਹੋਣੀ ਹੈ ਜੀ
3: ਹਾਂਜੀ ਬਿਲਕੁਲ ਇੱਕ ਤਾਂ ਇੱਥੇ ਗੁਰਮਤਿ ਸਕੂਲ ਤਾਂ ਚੱਲ ਹੀ ਰਹੇ ਨੇ
0: ਜੀ
3: ਪਹਿਲਾਂ ਤੋਂ ਹੀ ਜਿਹਦੇ ਵਿੱਚ ਬੱਚਿਆਂ ਨੂੰ ਕੀਰਤਨ ਤਬਲਾ ਗੁਰਮੁਖੀ ਤੇ ਸੰਥਿਆ ਦਿੱਤੀ ਜਾਂਦੀ ਹੈ

0: ਸੋ ਉਸ ਤਰ੍ਹਾਂ ਬੱਚੇ ਸਿੱਖੀ ਨਾਲ ਜੁੜੇ ਰਹਿੰਦੇ ਨੇ ਛੋਟੀ ਉਮਰ ਤੋਂ ਹੀ।
1: ਹਾਂਜੀ,
0: ਤੇ ਉਹਦੇ ਨਾਲ ਹੀ ਇੱਥੇ ਨਾ ਸਮੇਂ ਸਮੇਂ ਤੇ ਐਗਜ਼ੀਬਿਸ਼ਨਸ ਹੁੰਦੀਆਂ ਨੇ, ਜਿਵੇਂ ਕਿ ਤੁਸੀਂ ਪਿਛਲੀ ਵਾਰ ਆਏ ਵੀ ਸੀਗੇ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਤੇ ਸਾਰੀਆਂ ਝਲਕੀਆਂ ਦੁਆਰਾ ਦਿਖਾਇਆ ਗਿਆ ਵੀ ਕਿੱਦਾਂ ਮਹਾਰਾਜ ਜੀ ਕਿੱਥੇ ਕਿੱਥੇ ਗਏ ਤੇ ਕੀ ਪ੍ਰਚਾਰ।
1: ਬਹੁਤ ਸੋਹਣੀ ਐਗਜ਼ੀਬਿਸ਼ਨ ਸੀ
0: ਜੀ। ਹਾਂਜੀ, ਤੇ ਚਾਰ ਸਾਹਿਬਜ਼ਾਦੇ ਕੈਂਪ ਲਗਵਾਇਆ ਜਾਂਦਾ ਦਸੰਬਰ ਦੇ ਵਿੱਚ, ਜਿਹਦੇ ਵਿੱਚ ਸਿਮਰਨ ਹੁੰਦਾ ਤੇ ਬੱਚਿਆਂ ਨੂੰ ਜੋ ਉਸ ਸਮੇਂ ਦਾ ਜੋ ਜੋ ਹੋਇਆ ਉਸੇ ਦਿਨ ਸਵੇਰੇ ਦੱਸਿਆ ਜਾਂਦਾ ਵੀ ਅੱਜ ਦੀ ਰਾਤ ਸਰਹੰਦ ਵਿੱਚ ਇਹ ਚੀਜ਼ ਹੋਈ ਸੀ, ਆਪਾਂ ਧਿਆਨ ਲਾਈਏ ਉੱਥੇ, ਸੁਰਤੀ ਲੈ ਕੇ ਜਾਈਏ ਤੇ ਆਪਾਂ ਕੀ ਸਿੱਖੀਏ ਇਹਦੇ ਤੋਂ ਕਿ ਆਪਣਾ ਆਪਣੇ ਲਈ ਗੁਰੂ ਮਹਾਰਾਜ ਨੇ ਕੀ ਕੁਛ ਕੀਤਾ ਆਪਣਾ ਪਰਿਵਾਰ ਬਾਰੇ।
1: ਹਾਂਜੀ,
0: ਤੇ ਬਾਕੀ ਤੁਹਾਨੂੰ ਰਾਮ ਸਿੰਘ ਜੀ ਥੋੜਾ ਹੋਰ ਇਹਦੇ
1: ਬਾਰੇ। ਮੈਂ ਨਾ ਤੁਹਾਡੀ ਜਿਹੜੀ ਲਿਸਟ ਹੈਗੀ ਇੱਥੇ ਤੁਸੀਂ ਲਿਖ ਕੇ ਲਿਆਇਓ ਕੁਛ ਨਾ
0: ਜੀ,
1: ਇਹਦੇ ਵਿੱਚ ਮੈਂ ਦੇਖ ਰਿਹਾ ਕਿ ਮੂਵੀ ਨਾਈਟ ਵੀ ਲਿਖੀ ਹੈ ਜੀ।
0: ਹਾਂਜੀ,
1: ਉਸ ਦੇ ਵਿੱਚ ਕਿਹੜੀਆਂ ਫਿਲਮਾਂ ਜਿਹੜੀਆਂ ਨੇ, ਜਿਹੜੀ ਜਿਵੇਂ ਚਾਰ ਸਾਹਿਬਜ਼ਾਦੇ ਹੋ ਗਏ
0: ਜੀ,
1: ਇੱਦਾਂ ਦੀਆਂ ਜਿਹੜੀਆਂ ਮੂਵੀਆਂ ਵਗੈਰਾ ਬੱਚਿਆਂ ਨੂੰ ਦਿਖਾਈ ਜਾਂਦੀਆਂ।
0: ਹਾਂਜੀ, ਧਾਰਮਿਕ ਮੂਵੀਆਂ।
1: ਅੱਛਾ,
0: ਉਸੇ ਚਾਰ ਸਾਹਿਬਜ਼ਾਦੇ ਕੈਂਪ ਦੇ ਵਿੱਚ ਇੱਕ ਦਿਨ ਰੱਖਿਆ ਜਾਂਦਾ ਜਿਹਦੇ ਵਿੱਚ ਕੋਈ ਨਾ ਕੋਈ ਇਤਿਹਾਸਕ ਫਿਲਮ,
1: ਹਾਂਜੀ
0: ਧਾਰਮਿਕ ਫਿਲਮ ਉਹਨਾਂ ਨੂੰ ਦਿਖਾਈ ਜਾਂਦੀ ਹੈ
1: ਜੀ। ਜੀ ਰਾਮ ਸਿੰਘ ਜੀ, ਤੁਸੀਂ ਕੀ ਕਹਿਣਾ ਚਾਹੋਗੇ?
2: ਹਾਂਜੀ, ਮੈਂ ਇਹਦੇ ਨਾਲ ਇੱਕ ਹੋਰ ਗੱਲ ਜੋੜਦਾ ਜੀ, ਆਪਣੇ ਗੋਬਿੰਦ ਸਰਵਰ ਜਿਹੜਾ ਸਕੂਲ ਆ
1: ਜੀ,
2: ਉਹਦੇ ਵਿੱਚ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨ ਲਈ ਬੱਚਿਆਂ ਤੇ ਮਹਾਰਾਜ ਜੀ ਦੀ ਇੰਨੀ ਕਿਰਪਾ ਹੈ ਕਿ ਉਹ ਸਵੇਰ ਤੋਂ ਜਦੋਂ ਅਸੈਂਬਲੀ ਸਟਾਰਟ ਹੁੰਦੀ ਜੀ ਬੱਚਿਆਂ ਦੀ, ਬੱਚੇ ਹੀ ਦਰਬਾਰ ਸਾਹਿਬ ਦੀਆਂ ਸਾਰੀਆਂ ਸੇਵਾਵਾਂ ਕਰਦੇ ਹਨ, ਜਿਵੇਂ ਕਿ ਕੀਰਤਨ ਕਰਦੇ ਹਨ, ਅਰਦਾਸ, ਹੁਕਮਨਾਮਾ ਸਾਹਿਬ ਸਾਰਾ ਬੱਚੇ ਆਪ ਹੀ ਕਰਦੇ ਹਨ, ਅਤੇ ਬਾਅਦ ਵਿੱਚ ਕਲਾਸਾਂ ਦੇ ਵਿੱਚ ਵੀ ਬੱਚਿਆਂ ਦੀਆਂ ਜੋ ਕਲਾਸਿਸ ਹੁੰਦੀਆਂ ਹਨ ਉਹਦੇ ਵਿੱਚ ਬੱਚੇ ਗੁਰਬਾਣੀ ਸਿੱਖਦੇ ਹਨ, ਕੀਰਤਨ, ਤਬਲਾ, ਗੁਰਬਾਣੀ, ਸੰਥਿਆ, ਸਿੱਖ ਹਿਸਟਰੀ ਕਲਾਸਾਂ ਬੱਚਿਆਂ ਦੀਆਂ ਹੁੰਦੀਆਂ ਹਨ ਜੀ।
1: ਜੀ, ਐਗਜ਼ੀਬਿਸ਼ਨ ਦੀ ਗੱਲ ਕੀਤੀ ਸੀਗੀ ਭਾਈ ਸਾਹਿਬ ਨੇ, ਬਹੁਤ ਸੋਹਣੀ ਐਗਜ਼ੀਬਿਸ਼ਨ, ਮੈਂ ਤਾਂ ਕਹਿੰਦਾ ਕਿਉਂਕਿ ਐਗਜ਼ੀਬਿਸ਼ਨ ਘੱਟ ਤੇ ਲਾਈਟ ਸ਼ੋਅ ਜਿਹੜਾ ਜ਼ਿਆਦਾ ਸੀਗਾ, ਔਰ ਬਹੁਤ ਮਿਹਨਤ ਲੱਗਦੀ ਹੈ ਜੀ ਉਸਨੂੰ ਆਰਗਨਾਈਜ਼ ਕਰਨ ਦੇ ਲਈ ਵੀ,
0: ਸੇਵਾਦਾਰਾਂ ਦੀ ਮਿਹਨਤ ਸੀ ਉਹਦੇ।
1: ਹਾਂਜੀ, ਤੇ ਉਹਦੇ ਚ ਜਿਹੜਾ ਜਦੋਂ ਆਰਗਨਾਈਜ਼ ਕੀਤਾ ਜਾਂਦਾ ਜਿਵੇਂ ਐਗਜ਼ੀਬਿਸ਼ਨ ਵਗੈਰਾ, ਉਹ ਬੱਚੇ ਵੀ ਉਹਦੇ ਚ ਹਿੱਸਾ ਪਾਉਂਦੇ ਨੇ ਜੀ, ਜਾਂ ਆਰਗਨਾਈਜ਼ਰ ਜਿਹੜੇ ਤੁਸੀਂ ਆਪ ਹੀ ਕਰਦੇ ਹੋ ਜੀ ਉਹਦੀ ਪੂਰੀ?
0: ਉਹਦੇ ਵਿੱਚ ਗੋਬਿੰਦ ਸਰਵਰ ਗੁਰਮਤ ਸਕੂਲ ਦੇ ਵੀ ਸੇਵਾਦਾਰ ਹੁੰਦੇ ਨੇ ਜੋ ਦਿਨ ਰਾਤ ਇੱਕ ਕਰਕੇ ਉੱਥੇ ਉਹ ਚੀਜ਼ ਤਿਆਰ ਕਰਦੇ ਨੇ, ਮਹਾਰਾਜ ਆਪ ਕਰਵਾਉਂਦੇ ਨੇ।
1: ਵਾਹ ਜੀ ਵਾਹ, ਇਹ ਨਹੀਂ ਬਹੁਤ ਸੋਹਣਾ ਜੀ। ਸੋ ਇਹ ਜਦੋਂ,
3: ਹਾਂਜੀ ਇੱਕ ਸਵਾਲ ਹੈ ਮੇਰਾ ਭਾਈ ਸਾਹਿਬ ਨੂੰ, ਜਿਹੜੀ ਤੁਸੀਂ ਗੱਲ ਕਰੀ ਹੈ ਤਬਲੇ ਦੀਆਂ ਕਲਾਸਾਂ ਜਾਂ ਹਾਰਮੋਨੀਅਮ ਦੀਆਂ ਕਲਾਸਾਂ, ਕੀ ਉਹ ਕੰਪਲਸਰੀ ਕਲਾਸਾਂ ਹੈ ਕਿ ਉਹ ਵੋਲੰਟੀਅਰਲੀ ਜਿਹੜੇ ਬੱਚੇ ਸਿੱਖਣਾ ਚਾਹੁਣ ਉਹੀ ਸਿੱਖ ਸਕਦੇ ਆ?
2: ਨਹੀਂ ਜੀ, ਇਹ ਤੁਹਾਡਾ ਬਹੁਤ ਵਧੀਆ ਹੈ ਜੀ ਕੁਐਸਚਨ ਆ, ਪਰ ਇਹਦੇ ਵਿੱਚ ਆਪਸ਼ਨਲ ਨਹੀਂ ਹੈ ਜੀ, ਕੰਪਲਸਰੀ ਹੈ। ਜਿਹੜੇ ਬੱਚੇ ਨੇ ਵੀ ਪੜ੍ਹਨਾ ਹੈ ਗੋਬਿੰਦ ਸਰਵਰ ਦੇ ਵਿੱਚ, ਕੀਰਤਨ ਤੇ ਤਬਲਾ, ਗੁਰਬਾਣੀ, ਸੰਥਿਆ ਸਾਰਾ ਉਹਨਾਂ ਨੂੰ ਸਿੱਖਣਾ, ਉਹਨਾਂ ਦਾ ਸਬਜੈਕਟ, ਉਹਨਾਂ ਦੀ ਕਲਾਸ ਹੁੰਦੀ ਹੈ ਜੀ ਬਕਾਇਦਾ, ਉਹਨਾਂ ਨੂੰ ਉਸ ਟਾਈਮ ਉਹ ਸਿੱਖਣਾ ਹੀ ਪੈਣਾ ਜੀ। ਹਾਂਜੀ ਹਾਂਜੀ,
4: ਸੋ ਮੈਂਡੇਟਰੀ ਹੈ, ਇਸ ਨਾਲ ਆਪਸ਼ਨ ਕੇ ਤੁਸੀਂ ਆਪਸ਼ਨ ਚੂਜ਼ ਕਰ ਸਕਦੇ ਹੋ। ਤੇ ਖੈਰ ਇੱਕ ਵਾਰੀ ਅਸੀਂ ਸਾਡੇ ਸੁਣਨ ਵਾਲਿਆਂ ਨੂੰ ਦੱਸ ਦਈਏ ਕਿ ਈ ਟ੍ਰਾਂਸਫਰ ਲਈ ਜਿਹੜੀ ਈਮੇਲ ਹੈਗੀ ਹੈ gobindmarg@gmail.com ਹੈ, ਤੇ ਫੋਨ ਨੰਬਰ 403-474-4522 ਹੈ, 403-474-4522, ਤੇ ਤੁਸੀਂ ਫੋਨ ਕਰਕੇ ਵੀ ਕੰਟਰੀਬਿਊਟ ਕਰ ਸਕਦੇ ਹੋ, ਤੇ ਫਿਜ਼ੀਕਲੀ ਆ ਕੇ ਇੱਥੇ ਡੈਬਿਟ ਕਾਰਡ ਹੈ, ਕ੍ਰੈਡਿਟ ਕਾਰਡ ਹੈ, ਜਾਂ ਚੈੱਕ ਦੇ ਥਰੂ ਜਾਂ ਕੈਸ਼ ਪੇਮੈਂਟ ਵੀ ਕਰ ਸਕਦੇ ਹੋ। ਵਾਲੰਟੀਅਰ ਮੂਹਰੇ ਬੈਠੇ ਆ ਸੇਵਾਦਾਰ, ਤੇ ਉਹ ਤੁਹਾਡੀ ਟੈਕਸ ਡਿਡਕਟੇਬਲ ਰਸੀਦ ਕੱਟਣਗੇ।
1: ਬਿਲਕੁਲ ਜੀ, ਸੋ ਐਗਜ਼ੀਬਿਸ਼ਨ ਦੀ ਗੱਲਬਾਤ ਅਸੀਂ ਕੀਤੀ ਹੈ ਕਿ ਬੱਚਿਆਂ ਨੂੰ ਸਿਖਾਇਆ ਵੀ ਜਾਂਦਾ ਹੈ, ਦਿਖਾਇਆ ਵੀ ਜਾਂਦਾ ਹੈ, ਉਹਦੀ ਲਰਨਿੰਗ ਇੱਕ ਪ੍ਰੋਸੈਸ ਹੈ ਜੀ। ਸੋ ਆਉਂਦੇ ਦਿਨਾਂ ਦੇ ਵਿੱਚ ਕੋਈ ਐਗਜ਼ੀਬਿਸ਼ਨ ਆਰਗੇਨਾਈਜ਼ ਕੀਤੀ ਜਾ ਰਹੀ ਹੈ ਜੀ?
0: ਹਾਂਜੀ, ਸਾਡੀ ਪਲੈਨਿੰਗ ਚੱਲ ਰਹੀ ਹੈ ਕਿ ਇਸ ਵਾਰ ਆਪਾਂ ਜਿਵੇਂ ਕਿ ਪਿਛਲੇ ਸਾਲ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਦੀ ਆਪਾਂ ਝਲਕੀਆਂ ਦਿਖਾਈਆਂ, ਇਸ ਵਾਰ ਉਹਨੂੰ ਅੱਗੇ ਤੋਰੀਏ ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਹੁਣ ਜੀਵਨ ਆਪਾਂ ਆਪ ਵੀ ਸਿੱਖੀਏ, ਕਿਉਂਕਿ ਜਦੋਂ ਅਸੀਂ ਉਹ ਚੀਜ਼ ਤਿਆਰ ਕਰਦੇ ਹਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ, ਆਪਾਂ ਨੂੰ ਪਤਾ ਨਹੀਂ ਹੁੰਦਾ ਵੀ ਅੱਛਾ ਇਹ ਵੀ ਹੋਇਆ, ਤੇ ਜੋ ਸੇਵਾਦਾਰ ਨੇ ਉਹ ਵੀ ਸਿੱਖਦੇ ਨੇ, ਤੇ ਸੰਗਤ ਜਦੋਂ ਆਉਂਦੀ ਹੈ ਉਹ ਸਿੱਖਦੀ ਹੈ ਤੇ ਬਹੁਤ ਭਾਵੁਕ ਹੁੰਦੀ ਹੈ ਦੇਖ ਕੇ। ਸੋ ਜਦੋਂ ਆਪਾਂ ਉਹਦੀ ਡੇਟ ਹਜੇ ਫਾਈਨਲ ਨਹੀਂ ਹੋਈ, ਪਰ ਦਸੰਬਰ ਦੇ ਆਖਰੀ ਦੋ ਹਫ਼ਤਿਆਂ ਦੇ ਵਿੱਚ ਹੋਊਗੀ ਉਹ, ਜਦੋਂ ਛੁੱਟੀਆਂ ਹੁੰਦੀਆਂ ਨੇ ਸਭ ਨੂੰ, ਸੋ ਉਦੋਂ ਹਾਂਜੀ ਅਸੀਂ ਪੋਸਟਰ ਫਾਈਨਲ ਕਰਕੇ ਸ਼ੇਅਰ ਕਰਾਂਗੇ। ਹਾਂਜੀ, ਇਹਦੇ ਨਾਲ ਇੱਕ ਸਿੱਖ ਹਿਸਟਰੀ ਕੁਇਜ਼ ਵੀ ਕਰਵਾਏ ਜਾਂਦੇ ਨੇ ਜਿਹਦੇ ਵਿੱਚ ਕੰਪੀਟੀਸ਼ਨ ਹੁੰਦਾ, ਤੇ ਦੋ ਦੋ ਤਿੰਨ ਤਿੰਨ ਜਣੇ ਦੀਆਂ ਬੱਚਿਆਂ ਦੀਆਂ ਟੀਮਾਂ ਹੁੰਦੀਆਂ ਨੇ, ਤੇ ਇਸ ਤਰ੍ਹਾਂ ਉਹ ਜਿਵੇਂ ਉਤਸ਼ਾਹਿਤ ਹੁੰਦੇ ਨੇ ਉਹਨਾਂ ਨੂੰ ਕੋਈ ਪ੍ਰਾਈਜ਼ ਮਿਲਦਾ, ਸੋ ਬਹਾਨੇ ਨਾਲ ਉਹ ਹੋਰ ਸਿੱਖਦੇ ਨੇ ਆਪਣੀ ਹਿਸਟਰੀ ਬਾਰੇ।
3: ਇੱਕ ਸਵਾਲ ਮੇਰਾ ਵੀ ਹੈ ਜੀ, ਥੋੜ੍ਹਾ ਜਿਹਾ ਸਬਜੈਕਟ ਤੋਂ ਹਟਣਾ, ਸਕੂਲ ਤੋਂ ਜੇ ਪਾਸੇ ਆਪਾਂ

0: ਜੀ ਥੋੜਾ ਜਿਹਾ ਸਕੂਲ ਮਤਲਬ ਵੀ ਗ੍ਰੇਡ 12 ਤੱਕ ਦਾ ਸਕੂਲ ਜਿਹੜੇ ਕੋਈ ਐਡਲਟਸ ਆ ਕਿ ਉਹਨਾਂ ਵਾਸਤੇ ਵੀ ਕੋਈ ਪਲੈਨਿੰਗ ਹੈਗੀ ਆ ਕਲਾਸਾਂ ਦੀ ਜੇ ਐਡਲਟਸ ਨੇ ਕਿਸੇ ਨੇ ਸਿੱਖ ਧਰਮ ਬਾਰੇ ਕੁਛ ਸਿੱਖਣਾ ਹੋਵੇ ਜਾਂ ਕੋਈ ਤੁਹਾਡੀ ਪਲੈਨਿੰਗ ਜਾਂ ਗੁਰੂ ਘਰ ਦੀ ਪਲੈਨਿੰਗ ਇਸ ਪਾਸੇ ਹੈ ਕੋਈ
1: ਹਾਂਜੀ ਜੋ ਐਗਜ਼ੀਬਿਸ਼ਨਸ ਹੁੰਦੀਆਂ ਨੇ ਉਹ ਆਪਾਂ ਦੇਖੀਏ ਤਾਂ ਉਹ ਤਾਂ ਕੋਈ ਵੀ ਆ ਸਕਦਾ ਸਿਰਫ ਬੱਚੇ ਨਹੀਂ ਹੁੰਦੇ ਕਿਸੇ ਵੀ ਏਜ ਦੇ ਉੱਥੇ ਸਾਰੇ ਆਉਂਦੇ ਆਪਾਂ ਕੁਛ ਨਾ ਕੁਛ ਸਿੱਖ ਕੇ ਜਾਂਦੇ ਹਾਂ ਉਹ ਚੀਜ਼ ਤੋਂ ਅਤੇ ਹੋਰ ਵੀ ਜਿਵੇਂ ਜੋ ਕੁਇਜ਼ ਹੁੰਦੀ ਆ ਉੱਥੇ ਜਦੋਂ ਹਾਲਾਂਕਿ ਬੱਚੇ ਜਵਾਬ ਦਿੰਦੇ ਆ ਪਰ ਜਦੋਂ ਉਹਨਾਂ ਦੇ ਪੇਰੈਂਟਸ ਆਉਂਦੇ ਆ ਉਹ ਵੀ ਨਾਲ ਹੀ ਉਹਨਾਂ ਨੂੰ ਕੁਛ ਨਾ ਕੁਛ ਨਵਾਂ ਸਿੱਖਣ ਨੂੰ ਮਿਲਦਾ ਜੀ
2: ਬਹੁਤ ਬਹੁਤ ਧੰਨਵਾਦ ਹੈ ਜੀ ਤੇ ਆਮ ਸ਼ੋਰ ਕਿ ਇੱਕ ਗੱਲ ਵੈਸੇ ਜਿਵੇਂ ਤੁਹਾਡੀਆਂ ਗੱਲਾਂ ਬਾਤਾਂ ਚੋਂ ਗੱਲਬਾਤ ਨਿਕਲੇ ਕਿਉਂਕਿ ਅੱਜ ਕੱਲ੍ਹ ਜੋ ਅਸੀਂ ਦੇਖ ਵੀ ਰਹੇ ਹਾਂ ਕਾਫੀ ਦੇਰ ਤੋਂ ਮੈਂ ਚਾਹਾਂਗਾ ਕਿ ਤੁਸੀਂ ਜਿੱਥੇ ਇੰਨੇ ਐਫਰਟਸ ਕਰਦੇ ਹੋ ਤਾਂ ਬੱਚਿਆਂ ਨਾਲ ਜਾਂ ਜਿਹੜੇ ਵੀ ਲੋਕ ਆਉਂਦੇ ਨੇ ਸੰਗਤ ਆਉਂਦੀ ਹੈ ਉਹਨਾਂ ਨਾਲ ਇਹਦੇ ਵਿੱਚ ਜੇ ਐਡ ਕਰ ਸਕਦੇ ਹੋ ਸਿਵਿਕ ਸੈਂਸ ਉਹ ਵੀ ਐਡ ਕਰੋ ਕਿਉਂਕਿ ਅਸੀਂ ਕਾਫੀ ਨੌਰਥ ਈਸਟ ਦੇ ਵਿੱਚ ਇਸ ਚੀਜ਼ ਦਾ ਸੇਕ ਝੱਲ ਰਹੇ ਹਾਂ ਕਿ ਸਾਨੂੰ ਬਾਹਰ ਵਿਚਰਨਾ ਕਿਵੇਂ ਹੈ ਇਸ ਸਮਾਜ ਦੇ ਵਿੱਚ ਜਾ ਕੇ ਕਿਉਂਕਿ ਆਪਾਂ ਵੱਖਰੀ ਕੰਟਰੀ ਚੋਂ ਆਏ ਹਾਂ ਉੱਥੇ ਸਾਡੇ ਤੌਰ ਤਰੀਕੇ ਹੋਰ ਸੀ ਇਹ ਕੋਸ਼ਿਸ਼ ਕਰਿਆ ਕਰੋ ਜਿਵੇਂ ਤੁਸੀਂ ਐਡ ਕਰ ਸਕਦੇ ਹੋ ਨਾਲ ਬੱਚਿਆਂ ਨੂੰ ਵੀ ਅਤੇ ਨਾਲੇ ਅਡਲਟ ਵੀ ਜਿਹੜੇ ਆਉਂਦੇ ਆ ਕਿ ਉਹਨਾਂ ਨੂੰ ਇਹ ਚੀਜ਼ ਸਿਖਾਇਆ ਜਾਵੇ ਕੱਲ੍ਹ ਨੂੰ ਬੈਂਕਾਂ 'ਚ ਜਾਣਾ ਹੈ ਜਾਂ ਬੱਸ ਸਟਾਪ 'ਤੇ ਜਾਣਾ ਹੈ ਜਾਂ ਬੱਸ ਦੀ ਲਾਈਨ 'ਚ ਖੜਨਾ ਹੈ ਕਿਵੇਂ ਉਹ ਤਾਂ ਕਿ ਆਪਾਂ ਆਪਣਾ ਜਿਹੜਾ ਇਮੇਜ ਆ ਉਹ ਬੈਟਰ ਰੱਖ ਸਕੀਏ
3: ਇਹ ਬਹੁਤ ਵਧੀਆ ਗੱਲ ਕੀਤੀ ਹੈ ਡੈਨ ਸਿੱਧੂ ਸਾਹਿਬ ਕਿਉਂਕਿ ਨਾ ਜਿਹੜੀ ਸਿਵਿਕ ਸੈਂਸ ਹੈ ਨਾ ਭਾਈ ਸਾਹਿਬ ਜੇ ਇਸ ਨੂੰ ਅਸੀਂ ਕੋਰੀਕੁਲਮ 'ਚ ਤਾਂ ਨਹੀਂ ਜੇ ਨਿਊ ਕਮਰਸ ਦੇ ਲਈ ਜਿਹਦੇ ਵਿੱਚ ਸਟੂਡੈਂਟਸ ਵੀ ਨੇ ਸਾਡੇ ਬਜ਼ੁਰਗ ਵੀ ਨੇ ਜਾਂ ਕੋਈ ਵੀ ਇੱਥੇ ਜਦੋਂ ਆ ਜਾਂਦਾ ਜੀ ਇੱਦਾਂ ਦੀਆਂ ਕਲਾਸਿਸ ਵੀ ਲਗਾਈਆਂ ਜਾਣ ਤਾਂ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਣਾ ਜਿਵੇਂ ਡੈਨ ਭਾਈ ਨੇ ਇੱਕ ਬਹੁਤ ਵਧੀਆ ਇੱਕ ਟੋਪਿਕ ਜਿਹੜਾ ਉਹ ਛੇੜਿਆ ਸੋ ਇਹਦੇ ਉੱਪਰ ਮੈਨੂੰ ਲੱਗਦਾ ਕਿ ਵਿਸਤਾਰ ਦੇ ਵਿੱਚ ਗੱਲਬਾਤ ਹੋਣੀ ਚਾਹੀਦੀ ਹੈ ਇਸ ਦੇ ਲਈ ਜਿਹੜਾ ਵੀ ਕੋਈ ਉਪਰਾਲਾ ਕਰਨਾ ਪੈ ਜਾਵੇ ਜਿਵੇਂ ਕਿ ਰੈੱਡ ਲਾਈਟ 'ਤੇ ਕਿਵੇਂ ਰੈੱਡ ਲਾਈਟ ਨਹੀਂ ਜਿਹੜੀ ਉਹ ਜਦੋਂ ਅਸੀਂ ਪੈਡੈਸਟ੍ਰੀਅਨ ਲਾਈਟ ਹੁੰਦੀ ਹੈ ਉਹਦੇ 'ਤੇ ਕਿਵੇਂ ਅਸੀਂ ਉੱਥੇ ਰੁਕਣਾ ਹੈ ਕਿਵੇਂ ਉਹ ਲਾਈਟ ਕਰਨੀ ਹੈ ਫਿਰ ਕਿਵੇਂ ਰੋਡ ਕ੍ਰੋਸ ਕਰਨੀ ਹੈ ਜਾਂ ਜੇ ਵਾਕ ਨਹੀਂ ਕਰਨੀ ਤੇ ਇਹ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੈ
2: ਜਿਵੇਂ ਐਕਚੁਅਲੀ ਮੈਂ ਤਾਂ ਖੈਰ ਹੁਣ ਤਾਂ ਇਹ 'ਤੇ ਥੋੜ੍ਹਾ ਜਿਹਾ ਜ਼ੋਰ ਹੋਰ ਦੇਵਾਂਗੇ ਜਿੰਨੇ ਵੀ ਧਾਰਮਿਕ ਸਥਾਨ ਹੈ ਇਕੱਲੇ ਸਿਰਫ ਸਾਡੇ ਹੀ ਨਹੀਂ ਹੈਗੇ ਜਿੰਨੇ ਵੀ ਬਾਕੀ ਹਿੰਦੂ ਭਾਈਚਾਰੇ ਨਾਲ ਸੰਬੰਧਿਤ ਹੈ ਸਾਰਿਆਂ ਨੂੰ ਹੀ ਵੈਸੇ ਤਾਂ ਚਾਹੀਦਾ ਕਿ ਜਿੰਨੇ ਵੀ ਸਾਡੇ ਕਲਚਰਲ ਪ੍ਰੋਗਰਾਮ ਵੀ ਹੁੰਦੇ ਆ ਉਹਨਾਂ 'ਚ ਵੀ ਜੇ ਅਸੀਂ 5 ਮਿੰਟ 'ਚ ਕੱਢ ਲਿਆ ਕਰੀਏ ਨਾ ਤੇ ਜੇ ਇੱਥੇ ਵੀ ਜਦੋਂ ਸੰਡੇ ਨੂੰ ਸੰਗਤ ਦੇ ਵਿੱਚ 5 ਮਿੰਟ ਵੀ ਸਟੇਜ ਤੋਂ ਹਰ ਸੰਡੇ ਇਹ ਚੀਜ਼ ਬੋਲੀ ਜਾਵੇ ਕਈ ਵਾਰੀ ਕੀ ਹੁੰਦਾ ਕਿ ਬਜ਼ੁਰਗ ਕ੍ਰੋਸ ਕਰਨ ਲਈ ਖੜੇ ਆ ਔਰ ਕਾਰਾਂ ਖੜ ਜਾਂਦੀਆਂ ਨੇ ਉਹ ਬਜ਼ੁਰਗ ਖੜੇ ਹੱਥ ਮਾਰੀ ਜਾਂਦੇ ਰਹਿੰਦੇ ਆ ਉਹ ਕੀ ਹੁੰਦਾ ਕਿ ਹੁਣ ਡਰਾਈਵਰ ਦੀ ਜ਼ਿੰਮੇਵਾਰੀ ਖੜਨਾ ਤੇ ਉਹ ਬਜ਼ੁਰਗ ਖੜਾ ਹੱਥ ਮਾਰ ਰਿਹਾ ਵੀ ਲੰਘ ਜਾ ਜਦੋਂ ਕਿ ਉਹ ਨਹੀਂ ਲੰਘ ਸਕਦਾ ਸੋ ਇਹਨਾਂ ਚੀਜ਼ਾਂ 'ਤੇ ਸਾਨੂੰ ਰੈਗੂਲਰਲੀ ਗੱਲ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਜਿਹੜੇ ਸਾਡੀ ਨਵੀਂ ਜਨਰੇਸ਼ਨ ਆ ਰਹੀ ਹੈ ਜਾਂ ਸਾਡੇ ਉੱਧਰੋਂ ਉੱਥੋਂ ਇਮੀਗ੍ਰੈਂਟਸ ਆ ਰਹੇ ਉਹਨਾਂ ਨੂੰ ਗਾਈਡ ਕਰਦੇ ਰਹੀਏ ਇਹ ਕਾਫੀ ਸਮੱਸਿਆ ਇਸ ਵਕਤ ਅਸੀਂ ਜਿਹਦੇ ਨਾਲ ਸੁਣ ਰਹੇ ਹਾਂ ਬਾਹਰੋਂ ਵੀ ਸਾਨੂੰ ਇਹ ਚੀਜ਼ਾਂ 'ਤੇ ਗੌਰ ਕਰਨ ਦੀ ਜ਼ਰੂਰਤ ਹੈ ਅਤੇ ਨਾਲ ਇੱਕ ਦੱਸ ਦਈਏ ਕਿ 1 ਘੰਟਾ ਅਸੀਂ ਹੋਰ ਸੰਗਤ ਨੂੰ ਦੱਸ ਦਈਏ ਇੱਥੇ ਬੈਠੇ ਹਾਂ ਅਤੇ ਆਓ ਅਸੀਂ ਤੁਹਾਡੇ ਦਰਸ਼ਨ ਕਰੀਏ ਤੁਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਿਓ ਅਤੇ ਕੰਟਰੀਬਿਊਟ ਕਰੋ ਅਤੇ ਸਾਡੇ ਕੋਲ ਲਿਸਟ ਪਹੁੰਚੀ ਹੈ ਜੀ ਤੁਸੀਂ ਬੋਲ ਦਿਓ ਆਹ
0: ਸਿੱਧੂ ਸਾਹਿਬ ਲਿਸਟ ਪਹੁੰਚੀ ਹੈ ਜਗਦੇਵ ਸਿੰਘ $100 ਪ੍ਰੀਤਮਪਾਲ ਸਿੰਘ ਨਾ ਪ੍ਰਿਤਪਾਲ ਸਿੰਘ $10 ਗੁਰਮਨ ਸਿੰਘ ਸਿੱਧੂ $10 ਰਜਿੰਦਰ ਬਾਸੀ $1300 ਬਸਾਤੀ $1300 ਕਰਮਵੀਰ ਸਿੰਘ ਸਿੱਧੂ $500 ਜਿਵੇਂ ਤੁਸੀਂ ਕਿਹਾ ਵੀ 1 ਘੰਟਾ ਹੋਰ ਹੈ 1 ਘੰਟੇ ਦੇ ਵਿੱਚ ਅਸੀਂ ਦੇਖੋ ਸਾਡੀ ਜਿਹੜੀ ਭਾਈਚਾਰਾ ਇਸ ਕਮਿਊਨਿਟੀ ਦੇ ਵਿੱਚ ਬਹੁਤ ਹੈ 1 ਘੰਟੇ ਦੇ ਵਿੱਚ ਅਸੀਂ ਜਿੰਨੇ ਵੀ ਵੱਧ ਤੋਂ ਵੱਧ ਸਾਡੇ ਭੈਣ ਭਰਾ ਫੋਨ ਕਰ ਸਕਦੇ ਆ ਜਾਂ ਈਮੇਲ ਕਰ ਸਕਦੇ ਆ ਜਾਂ ਆ ਕੇ ਕੈਸ਼ ਪੇਮੈਂਟ ਕਰ ਸਕਦੇ ਆ ਜਿਹੜੀ ਤੁਸੀਂ ਆਪਦੇ ਕਮਾਈ ਦੇ ਵਿੱਚੋਂ ਦੇ ਸਕਦੇ ਆ ਡੋਨੇਸ਼ਨ ਦੇ ਸਕਦੇ ਹਾਂ ਜੇ ਨਹੀਂ ਆ ਸਕਦੇ ਤਾਂ ਉਦੋਂ ਬਾਅਦ ਵੀ ਕੋਈ ਇਹ ਨਹੀਂ ਗਾ ਵੀ 1 ਘੰਟੇ ਤੋਂ ਬਾਅਦ ਡੋਨੇਸ਼ਨ ਦੇਣੀ ਬੰਦ ਹੋ
3: ਜਾਣੀ
0: ਕੱਲ੍ਹ ਨੂੰ ਵੀ ਪਰਸੋਂ ਨੂੰ ਵੀ ਚੌਥੇ ਵੀ ਜਦੋਂ ਮਰਜ਼ੀ ਆ ਕੇ ਦੇ ਸਕਦੇ ਹਾਂ
3: ਜਾਂ ਫੋਨ ਕਰਕੇ ਕਦੇ ਵੀ ਤੁਸੀਂ ਕਰ ਸਕਦੇ ਹੋ ਜੀ 403-474-4522 ਤੇ ਤੁਸੀਂ ਭਾਵੇਂ ਕੱਲ੍ਹ ਕਰੋ ਭਾਵੇਂ ਪਰਸੋਂ ਕਰੋ ਪਰ ਜੇ ਅੱਜ ਤੁਸੀਂ ਇੱਥੇ ਆ ਕੇ ਹਾਜ਼ਰੀ ਭਰੋਗੇ ਤੇ ਇਹ ਹੈ ਕਿ ਸਾਡੇ ਮੀਡੀਆਥੋਨ ਦਾ ਹਿੱਸਾ ਤੁਸੀਂ ਬਣ ਸਕਦੇ ਹੋ
2: ਬਿਲਕੁਲ ਕੈਸ਼ ਜ਼ਰੂਰੀ ਨਹੀਂ ਜੇ ਕੈਸ਼ ਹੋਵੇ ਤਾਂ ਵੀ ਠੀਕ ਹੈ ਨਾ ਹੋਵੇ ਤਾਂ ਕ੍ਰੈਡਿਟ ਕਾਰਡ ਮਸ਼ੀਨ ਵੀ ਹੈਗੀ ਹੈ ਡੈਬਿਟ ਕਾਰਡ ਮਸ਼ੀਨ ਵੀ ਹੈਗੀ ਹੈ ਉਹਦੇ 'ਤੇ ਤੁਸੀਂ ਪੇ ਕਰ ਸਕਦੇ ਹੋ ਚੈੱਕ ਵੀ ਲਿਆ ਸਕਦੇ ਹੋ ਅਤੇ ਰਸੀਦ ਤੁਹਾਨੂੰ ਬਕਾਇਦਾ ਜਿਹੜੀ ਟੈਕਸ

0: ਡਿਡਕਟੇਬਲ ਰਸੀਟ ਮਿਲੂਗੀ ਉਹ ਤੁਸੀਂ ਆਪਣੇ ਨੈਕਸਟ ਟਾਈਮ ਜਦੋਂ ਟੈਕਸ ਫਾਈਲ ਕਰਨਾ ਉਹਦੇ ਵਿੱਚ ਸੇਵਿੰਗ ਵੀ ਕਰ ਸਕਦੇ ਹੋ ਤੇ ਇੱਕ ਵਾਰੀ ਫੇਰ ਦੱਸ ਦਈਏ ਕਿ ਜੇ ਤੁਸੀਂ ਈ ਟ੍ਰਾਂਸਫਰ ਕਰਨਾ ਤਾਂ ਗੋਬਿੰਦ ਮਾਰਗ ਬਾਈ ਐਟ ਜੀਮੇਲ ਡੋਟ ਕੋਮ ਹੈ ਫੋਨ ਨੰਬਰ 4034-4542-2-403-474-4542 ਹੈ
1: ਇੱਕ ਇੱਕ ਵਾਰ ਅਸੀਂ ਰਿਕੋਗਨਾਈਜ਼ ਕਰੀਏ ਜੀ ਜਿਹੜੇ ਸਾਡੇ ਵਾਲੰਟੀਅਰ ਸਾਡੇ ਨਾਲ ਜੁੜੇ ਹੋਏ ਨੇ ਮੈਂ ਦੇਖ ਰਿਹਾ ਸਾਡੇ ਅੰਕਲ ਜੀ ਬਾਹਰ ਸਵੇਰ ਦੇ 9 ਵਜੇ ਦੇ ਲੱਗੇ ਹੋਏ ਨੇ ਜੀ ਉਹ ਤੋਂ ਹਿਲੇ ਨਹੀਂ ਔਰ ਪਰਚੀਆਂ ਜਿਹੜੀਆਂ ਨੇ ਉਹ ਕੱਟ ਰਹੇ ਨੇ ਔਰ ਕੋਈ ਵੀ ਥਕਾਨ ਦਾ ਨਾਮੋ ਨਿਸ਼ਾਨ ਨਹੀਂ ਹੈ ਜੀ ਅਸੀਂ ਉੱਥੋਂ ਵੀ ਬਹਿ ਕੇ ਬੋਈ ਭਾਈ ਤਾਂ ਮੈਂ ਦੇਖ ਰਹੇ ਸੀ ਬਹੁਤ ਐਕਟਿਵਲੀ ਉਹ ਦੇਖੋ ਜੀ ਲੱਗੇ ਹੋਏ ਨੇ ਔਰ ਮੈਨੂੰ ਲੱਗਦਾ ਉਹਨਾਂ ਨੂੰ ਕਿਸੇ ਨੇ ਰਿਪਲੇਸ ਵੀ ਨਹੀਂ ਕੀਤਾ ਇਕੱਲੇ ਬੈਠੇ ਨੇ ਜੀ ਉੱਥੇ
2: ਨਾਲ ਦੀ ਨਾਲ ਸ਼ਵੀ ਜੀ ਤੇ ਸਿੱਧੂ ਸਾਹਿਬ ਆਪਾਂ ਤਾਂ ਬੋਰਡ ਰੂਮ ਚ ਜਾ ਕੇ ਚਾਹ ਚੂ ਵੀ ਪੀ ਆਉਂਦੇ ਹਾਂ ਗੇੜਾ ਕੱਢਿਆ ਹੁੰਦੇ ਹਾਂ ਉਹ ਤਾਂ ਉੱਥੇ ਬੈਠੇ ਬੈਠੇ ਬੋਬੀ ਭਾਜੀ ਵੀ ਉੱਥੇ 9 ਵਜੇ ਦੇ ਹੀ ਬੈਠੇ ਆ
0: ਬੋਬੀ ਭਾਜੀ ਨੂੰ ਤਾਂ ਕਈ ਵਾਰੀ ਪਕੌੜੇ ਮਿਲ ਗਿਆ ਸੇਵਾ ਕਰ ਜਾਂਦੇ ਆ ਚਾਹ ਪਾਣੀ ਦੇ ਜਾਂਦੇ ਆ ਦੇਣੇ ਵੀ ਚਾਹੀਦੇ ਆ ਬੋਬੀ ਹੁਣੀ ਤਾਂ ਆਉਣਾ ਵੀ ਅੱਜ ਹੀ ਨਹੀਂ ਕੱਲ ਪਰਸੋਂ ਦੇ ਲੱਗੇ ਹੋਇਆ ਸਾਰਾ ਸਿਸਟਮ ਸੈਟਅਪ ਕਰਨ ਦੇ ਲਈ ਤੇ ਜਿਹੜੇ ਸੇਵਾ ਦਰਬਾਰ ਪਰਚੀਆਂ ਕੱਟਦੇ ਆ ਉਹਨਾਂ ਦੀ ਹੈਂਡ ਰਾਈਟਿੰਗ ਵੀ ਬਹੁਤ ਵਧੀਆ
3: ਬਿਲਕੁਲ
0: ਪੜ੍ਹਨ 'ਚ ਕੋਈ ਮੁਸ਼ਕਲ ਨਹੀਂ ਆਉਂਦੀ
3: ਬਿਲਕੁਲ
0: ਇਸ ਕਰਕੇ ਇੱਕ ਵਾਰੀ ਫੇਰ ਅਸੀਂ ਦੱਸ ਦਈਏ ਕਿ ਅੱਜ ਸਵੇਰ ਤੋਂ ਹੀ 10 ਵਜੇ ਤੋਂ ਮੀਡੀਆਥੋਨ ਹੋ ਰਿਹਾ ਗੋਬਿੰਦ ਸਰਵਰ ਸਕੂਲ ਜਿਹੜਾ ਕਿ ਸੈਡਲ ਪੀਸ ਏਰੀਆ ਦੇ ਵਿੱਚ ਹੈਗਾ 88 ਐਵਨਿਊ ਐਂਡ ਗੁਰੂ ਨਾਨਕ ਗੇਟ ਤੇ ਇੱਥੇ ਅਸੀਂ ਸਵੇਰ ਦੇ ਸਾਰੇ ਸਾਡੇ ਮੀਡੀਆ ਮੈਂਬਰ ਬੈਠੇ ਨੇ ਬਾਰ ਬਾਰ ਤੁਹਾਨੂੰ ਹੋਕਾ ਦੇ ਰਹੇ ਹਾਂ ਕਿ ਇਹ ਜਿਹੜੀ 5 ਏਕੜ ਜ਼ਮੀਨ ਗੋਬਿੰਦ ਸਰਵਰ ਸਕੂਲ ਦੇ ਪਿਛਲੇ ਪਾਸੇ ਲਈ ਆ ਉੱਥੇ ਨਵੀਂ ਬਿਲਡਿੰਗ ਸਕੂਲ ਦੀ ਹੋਰ ਬਣਾਉਣੀ ਹੈ ਕਿਉਂਕਿ ਸਕੂਲ ਦੇ ਵਿੱਚ ਜਗ੍ਹਾ ਇੰਨੀ ਨਹੀਂ ਹੈਗੀ ਅਕੋਮੋਡੇਟ ਕਰਨ ਦੇ ਨਵੇਂ ਬੱਚੇ ਜਿਹੜੇ 450 ਵੇਟਿੰਗ ਲਿਸਟ ਦੇ ਵਿੱਚ ਆ ਤੇ ਇਹ ਜਿਹੜਾ ਸਕੂਲ ਇਸ ਵਕਤ ਤੁਸੀਂ ਬਹੁਤ ਸੋਹਣੀ ਬਿਲਡਿੰਗ ਦੇਖਦੇ ਹੋ ਗ੍ਰੇਡ 3 ਤੋਂ ਲੈ ਕੇ ਗਿਆ ਗ੍ਰੇਡ 12 ਤੱਕ ਹੈ ਇੱਕ ਕਲਾਸ ਦੇ ਕਹਿੰਦੇ ਕਈ ਕਈ ਸੈਕਸ਼ਨ ਬਣਾਏ ਹੋਏ ਕਿਉਂਕਿ ਬੱਚੇ ਬਹੁਤ ਜ਼ਿਆਦਾ ਨੇ ਤੇ ਉਹਦੇ ਲਈ 403-474-4542 ਤੇ ਤੁਸੀਂ ਫੋਨ ਕਰ ਸਕਦੇ ਹੋ 403-474-4522 ਜਾਂ ਫਿਰ ਗੋਬਿੰਦ ਮਾਰਗ ਬਾਈ ਐਟ ਜੀਮੇਲ ਡੋਟ ਕੋਮ ਤੇ ਈ ਟ੍ਰਾਂਸਫਰ ਵੀ ਕਰ ਸਕਦੇ ਹੋ
1: ਡੈਨ ਭਾਜੀ ਇੱਕ ਚੀਜ਼ ਹੈ ਵੈਸੇ ਰਾਏ ਸਾਹਿਬ ਕਿ ਅਸੀਂ ਕਹਿੰਦੇ ਹੁੰਦੇ ਹਾਂ ਕਿ ਪਬਲਿਕ ਸਕੂਲ ਵਰਸਸ ਪ੍ਰਾਈਵੇਟ ਸਕੂਲ ਬਹੁਤ ਇੱਕ ਡਿਬੇਟ ਚੱਲਦੀ ਹੁੰਦੀ ਹੈ ਪਰ ਇਸ ਪ੍ਰਾਈਵੇਟ ਸਕੂਲ ਦੀ ਤੁਸੀਂ ਦੇਖੋ ਡਿਮਾਂਡ ਕਿਉਂ ਇੰਨੀ ਕੁ ਜ਼ਿਆਦਾ ਹੈ ਇਸ ਦੇ ਬਾਰੇ ਵੀ ਸਾਨੂੰ ਮੈਨੂੰ ਲੱਗਦਾ ਕਿ ਸੋਚਣਾ ਚਾਹੀਦਾ ਵੇਟਿੰਗ ਇੰਨੀ ਕੁ ਜ਼ਿਆਦਾ ਕਿਉਂ ਚੱਲ ਰਹੀ ਹੈ ਇਸ ਦੀ ਇੰਨੀ ਕੁ ਜ਼ਿਆਦਾ ਡਿਮਾਂਡ ਕਿਉਂ ਹੈ ਕਿਉਂਕਿ ਜਿਵੇਂ ਤੁਸੀਂ ਨੈਂਸ਼ੀ ਸਾਹਿਬ ਨੂੰ ਵੀ ਕਹਿੰਦੇ ਸੀ ਕਿ ਇਹ ਐਸਾ ਸਕੂਲ ਹੈ ਇੱਕ ਵਾਰ ਬੱਚਾ ਆ ਗਿਆ ਇਸ ਵਾਰ ਨੂੰ ਬਾਹਰ ਜਾਣ ਦੀ ਲੋੜ ਨਹੀਂ ਇੱਦਾਂ ਦੇ ਕਈ ਹੋਰ ਜਿਹੜੇ ਉਪਰਾਲੇ ਨੇ ਜਿਵੇਂ ਆਪਾਂ ਕਿ ਬਾਰ ਬਾਰ ਦੱਸਦੇ ਹਾਂ ਇੱਥੇ ਬਹੁਤ ਸਿਖਾਇਆ ਜਾਂਦਾ ਹੈ ਐਜੂਕੇਸ਼ਨ ਤੋਂ ਇਲਾਵਾ ਵੀ ਕਰਿਕੁਲਮ ਤੋਂ ਇਲਾਵਾ ਵੀ ਜੇ ਅਸੀਂ ਕਹੀਏ ਤੇ ਉਹ ਬਹੁਤ ਜ਼ਰੂਰੀ ਹੈ ਕਿ ਇੱਕੋ ਹੀ ਲਰਨਿੰਗ ਸੈਂਟਰ ਹੈ ਜਿੱਥੇ ਇੱਕ ਵਾਰ ਬੱਚੇ ਨੂੰ ਭੇਜਿਆ ਤੇ ਸਾਨੂੰ ਪਤਾ ਕਿ ਉੱਥੇ ਕੁਝ ਸਿੱਖ ਹੀ ਆਏਗਾ ਜੀ ਅੱਜ
0: ਬਿਲਕੁਲ ਇਹ ਦੇਖੋ ਇੱਕ ਤਾਂ ਇਹ ਹੈ ਕਿ ਇਸ ਤੋਂ ਮਤਲਬ ਜਿਵੇਂ ਹੁਣ ਖਾਲਸਾ ਸਕੂਲ ਦੇ ਵਿੱਚ ਵੀ ਹੈ ਇੱਥੇ ਵੀ ਹੈ ਦੋਨੇ ਪਾਸੇ ਵੇਟਿੰਗ ਲਿਸਟ ਹੈ ਬਹੁਤ ਸਾਰੇ ਪੇਰੈਂਟਸ ਆਪਣੇ ਬੱਚਿਆਂ ਨੂੰ ਇਹਨਾਂ ਸਕੂਲਾਂ 'ਚ ਐਨਰੋਲ ਕਰਾਉਂਦੇ ਆ ਉਹਦੀ ਵਜ੍ਹਾ ਇਹ ਹੈ ਕਿ ਇੱਕ ਤਾਂ ਪੇਰੈਂਟ ਕੰਸਰਨ ਹੈ ਕਿ ਸਾਡੇ ਬੱਚੇ ਪੰਜਾਬੀ ਲੈਂਗੁਏਜ ਨਾਲ ਜੁੜੇ ਰਹਿਣ ਦੂਜਾ ਇਹ ਹੈ ਕਿ ਸਾਡੇ ਧਰਮ ਨਾਲ ਉਹ ਸਿੱਖਣ ਕੁਛ ਨਾ ਕੁਛ ਇਸ ਕਰਕੇ ਇੱਕ ਮਾਂ ਪਿਓ ਨੂੰ ਹੈਗਾ ਆ ਇਸ ਚੀਜ਼ ਦਾ ਫਿਕਰ ਹੈਗਾ ਕੰਪੇਅਰ ਟੂ ਜੇ ਅਸੀਂ ਪੰਜਾਬ ਦੇਖੀਏ ਤਾਂ ਪੰਜਾਬ ਦੇ ਵਿੱਚ ਸਾਡੇ ਮਾਂ ਪਿਓ ਜਿਹੜੇ ਹੈਗੇ ਆ ਉਹ ਜ਼ਿਆਦਾ ਅੰਗਰੇਜ਼ੀ ਸਕੂਲਾਂ 'ਚ ਬੱਚਿਆਂ ਨੂੰ ਪੜ੍ਹਾਉਂਦੇ ਆ ਆਪ ਬਲਕਿ ਆਪ ਵੀ ਪਿੰਡਾਂ 'ਚ ਪੰਜਾਬੀ ਬੋਲਣ ਤੋਂ ਸ਼ਰਮ ਮਹਿਸੂਸ ਕਰਦੇ ਆ ਔਰ ਸ਼ਹਿਰਾਂ 'ਚ ਜ਼ਿਆਦਾਤਰ ਹਿੰਦੀ ਬੋਲਦੇ ਭਾਸ਼ਾ ਕੋਈ ਮਾੜੀ ਨਹੀਂ ਪਰ ਆਪਣੀ ਮਾਂ ਬੋਲੀ ਤੇ ਜ਼ਰੂਰ ਤੁਸੀਂ ਗੌਰ ਕਰਨ ਦੀ ਜ਼ਰੂਰਤ ਹੈ ਲਿਸਟ ਸਾਡੇ ਕੋਲ ਪਹੁੰਚੀ ਹੈ ਜੀ
2: ਸਿੱਧੂ ਸਾਹਿਬ ਲਿਸਟ ਤੋਂ ਪਹਿਲਾਂ ਤੁਸੀਂ ਜਿਹੜੀ ਗੱਲ ਕਰਦੇ ਆ ਨਾ ਦੇਖੋ ਇੱਥੇ ਜਦੋਂ ਆਪਾਂ ਦੇਖਦੇ ਹਾਂ ਪੰਜਾਬੀ ਸਕੂਲ ਹੁਣ ਆਪਣੇ 2 ਸਕੂਲ ਹੋ ਗਏ ਕੈਲਗਰੀ ਦੇ ਵਿੱਚ ਜੇ ਆਪਾਂ ਵੈਨਕੂਵਰ ਜਾਂ ਟੋਰਾਂਟੋ ਵੱਡੇ ਸ਼ਹਿਰਾਂ 'ਚ ਜਾਂਦੇ ਹਾਂ ਤਾਂ 2 ਤੋਂ ਜ਼ਿਆਦਾ ਵੀ ਹੈਗੇ
0: ਜੀ
2: ਇੱਥੇ ਆਪਾਂ ਪੰਜਾਬੀ ਵਾਲੇ ਪਾਸੇ ਬਹੁਤ ਜ਼ੋਰ ਲਾਉਂਦੇ ਹਾਂ ਵੀ ਪੰਜਾਬੀ ਜਿਹੜੀ ਜਵਾਨ ਹੈ ਸਾਡੀ ਉਹ ਸਾਡੇ ਬੱਚੇ ਸਿੱਖਣ
0: ਜੀ
2: ਪਰ ਜਿਹੜੀ ਗੱਲ ਤੁਸੀਂ ਕਰੀ ਹੈ ਪੰਜਾਬ ਦੀ ਤੇ ਪੰਜਾਬ ਤੋਂ ਬਾਹਰ ਜੇ ਪਿੰਡਾਂ ਦੀ ਗੱਲ ਕਰੀਏ ਤਾਂ ਉਹ ਪਿੰਡਾਂ ਦੇ ਵਿੱਚ ਵੀ ਜਿਹੜੇ ਬੱਚੇ 10ਵੀਂ ਤੋਂ ਅੱਗੇ ਨਿਕਲ ਜਾਂਦੇ ਆ ਥੋੜੀ ਬਹੁਤੀ ਅੰਗਰੇਜ਼ੀ ਆ ਜਾਂਦੀ ਹੈ ਉਹ ਜਦੋਂ ਉਹਨਾਂ ਨੂੰ ਕੋਈ ਸਵਾਲ ਕਰੀਦਾ ਨਾ ਉਹ ਜਵਾਬ ਜਦੋਂ ਦਿੰਦੇ ਆ ਉਹ ਵਿੱਚ ਅੱਧੀ ਪੰਜਾਬੀ ਤੇ ਅੱਧੀ ਅੰਗਰੇਜ਼ੀ
0: ਹਾਂਜੀ
2: ਉਹ ਅਸੀਂ ਹੁਣ ਮੈਨੂੰ 45 ਸਾਲ ਹੋ ਗਏ ਇੱਥੇ ਰਹਿੰਦਿਆਂ ਮੈਨੂੰ ਕਈ ਵਾਰੀ ਪ੍ਰੋਬਲਮ ਆਉਂਦੀ ਹੈ ਜਦੋਂ ਆਪਾਂ ਪੰਜਾਬੀ ਬੋਲਦੇ ਹਾਂ ਵੀ ਕੋਈ ਨਾ ਕੋਈ ਵਰਡ ਵਿੱਚ ਅੰਗਰੇਜ਼ੀ ਦਾ ਬੋਲਣਾ ਪੈਂਦਾ ਪਰ ਉਹ ਜਿਹੜੇ ਹਲੇ 10ਵੀਂ ਪੜ੍ਹੇ ਆ ਤੇ ਪੰਜਾਬ 'ਚ ਰਹਿੰਦੇ ਆ ਉਹ ਉੱਥੇ ਰਹਿੰਦੇ ਹੋਏ ਪੰਜਾਬੀ ਤੇ ਅੰਗਰੇਜ਼ੀ ਬੋਲਦੇ ਆ ਦੂਜੀ ਗੱਲ ਸ਼ਹਿਰਾਂ 'ਚ ਚਲੇ ਜਾਂਦੇ ਆ ਤਾਂ ਉਹ ਤਾਂ ਬੋਲਦੇ ਹੀ ਹਿੰਦੀ ਹੈ
0: ਹਾਂਜੀ
2: ਜੇ ਦਿੱਲੀ ਅਸੀਂ ਚਲੇ ਜਾਂਦੇ ਹਾਂ ਸਾਡੇ ਜਿਹੜੇ ਪੰਜਾਬੀ

0: ਤੇ ਨਾਲ ਦੀ ਨਾਲ ਜਦੋਂ ਆਪਣੇ ਪੇਰੈਂਟਸ ਆ ਜਿਹੜੇ ਗ੍ਰੈਂਡ ਪੇਰੈਂਟਸ ਬੱਚਿਆਂ ਦੇ ਹੋ ਗਏ ਜਦੋਂ ਉਹ ਨਾਲ ਰਹਿੰਦੇ ਆ ਉਹ ਵੀ ਬਹੁਤ ਸਹਾਇਤਾ ਦਿੰਦੇ ਆ ਪੰਜਾਬੀ ਸਿੱਖਣ ਦੇ ਵਿੱਚ ਤੋ ਉੱਥੇ ਜਿਹੜੀ ਪੰਜਾਬ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਾਂ ਦਿੱਲੀ ਚ ਜਿੱਥੇ ਅਸੀਂ ਘਾਟਾ ਖਾਂਦੇ ਹਾਂ ਉੱਥੇ ਇਹਨਾਂ ਚੀਜ਼ਾਂ ਤੇ ਘਾਟਾ ਖਾਂਦੇ ਹਾਂ ਵੀ ਘਰ ਦੇ ਵਿੱਚ ਵੀ ਹਿੰਦੀ ਬੋਲੀ ਜਾਂਦੀ ਹੈ ਤੇ ਬਾਹਰ ਤਾਂ ਹਿੰਦੀ ਬੋਲਦੇ ਹੀ ਆ ਲੋਕ
1: ਬਿਲਕੁਲ ਜੀ ਲਿਸਟ ਜਿਹੜੀ ਹੈਗੀ ਆ ਭੁਪਿੰਦਰ ਸਿੰਘ ਅਟੇਸੀ ਹੋਣੀ $200 ਤੇ ਆਰ ਜੀ ਮੂਵਰਸ ਐਲ ਟੀ ਡੀ $2200 ਸੋ ਇਹ ਮੂਵਿੰਗ ਕੰਪਨੀ ਹੈ ਜੇ ਤੁਹਾਨੂੰ ਕਿਸੇ ਮੂਵਿੰਗ ਦੀ ਜ਼ਰੂਰਤ ਹੈਗੀ ਤਾਂ ਆਰ ਜੀ ਮੂਵਰਸ ਐਲ ਟੀ ਡੀ $2200 ਹੈ ਉਹਨਾਂ ਨੂੰ ਸਰਚ ਕਰਕੇ ਵੀ ਤੁਸੀਂ ਯੂਜ਼ ਕਰ ਸਕਦੇ ਹੋ ਰਜਿੰਦਰ ਕੌਰ ਖਹਿਰਾ ਜੀ $221 ਇਹ ਉਹਨਾਂ ਨੇ ਜੀ ਆਪਣੇ ਡੋਨੇਟ ਕੀਤੇ ਨੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਪਰਿਵਾਰਾਂ ਦਾ ਵਾਹਿਗੁਰੂ ਅੱਗੇ ਅਰਦਾਸ ਕਿ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਇਹ ਅਰਦਾਸ ਹਮੇਸ਼ਾ ਅਸੀਂ ਸਾਰੇ ਪਰਿਵਾਰਾਂ ਲਈ ਕਰਦੇ ਹਾਂ ਜਿਹਨਾਂ ਨੇ ਵੀ ਹੁਣ ਤੱਕ ਕੰਟਰੀਬਿਊਸ਼ਨ ਕੀਤੀ ਹੈ ਤੇ ਤੁਸੀਂ ਹਲੇ ਵੀ ਗੁਰੂ ਘਰ 'ਚ ਆ ਸਕਦੇ ਹੋ ਮੌਸਮ ਬਹੁਤ ਵਧੀਆ ਮੀਂਹ ਹਟ ਗਿਆ ਤੇ ਨਹੀਂ ਵੀ ਆ ਸਕਦੇ ਤਾਂ ਸ਼ਬੀ ਜੀ ਫੋਨ ਨੰਬਰ ਬੋਲ ਦਿਓ ਤੇ ਈਮੇਲ
2: ਬਿਲਕੁਲ ਜੀ 403-474-4522 403-474-4522 ਤੇ ਤੁਸੀਂ ਕਾਲ ਕਰਕੇ ਆਪਣੀ ਕ੍ਰੈਡਿਟ ਕਾਰਡ ਇਨਫੋਰਮੇਸ਼ਨ ਦੇ ਸਕਦੇ ਹੋ ਤੇ ਤੁਹਾਡੇ ਕੋਲ ਰਸੀਦ ਜਿਹੜੀ ਹੈ ਨਾਲ ਦੇ ਨਾਲ ਪਹੁੰਚ ਜਾਏਗੀ ਔਰ ਜੇ ਤੁਸੀਂ ਈਮੇਲ ਟ੍ਰਾਂਸਫਰ ਤੇ ਕਰਨਾ ਚਾਹੁੰਦੇ ਹੋ ਤੇ ਗੋਬਿੰਦ ਮਾਰਗ 22 ਯਾਨੀ ਕਿ 22 @gmail.com ਇੱਥੇ ਤੁਸੀਂ ਈਮੇਲ ਕਰਕੇ ਸਿੰਪਲੀ ਭੇਜ ਸਕਦੇ ਹੋ ਜੀ ਧਨ ਰਾਸ਼ੀ ਔਰ ਜਿਹੜੀ ਰਿਸੀਟ ਹੈ ਈਵਨ ਉਹਦਾ ਸਕਰੀਨਸ਼ਾਟ ਵੀ ਤੁਹਾਡੇ ਕੰਮ ਆ ਜਾਏਗਾ ਜੀ ਸੋ ਨਾਲ ਦੇ ਨਾਲ ਜਿਹੜੀ ਇੱਥੇ ਐਕਸੈਪਟ ਕਰ ਲਈ ਜਾਵੇਗੀ ਆਟੋ ਡਿਪੋਜ਼ਿਟ ਦੀ ਆਪਸ਼ਨ ਇਹਨਾਂ ਕੋਲ ਹੈਗੀ ਆ ਔਰ ਜੇ ਕੋਈ ਕਿਸੇ ਵੀ ਤਰੀਕੇ ਦੀ ਜਾਣਕਾਰੀ ਚਾਹੀਦੀ ਹੈ ਤੁਸੀਂ ਸਾਡੇ ਕਿਸੇ ਵੀ ਮੀਡੀਆ ਦੇ ਅਧਾਰੇ ਨੂੰ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਸਾਡੇ ਮੈਨੂੰ ਲੱਗਦਾ ਹਰੇਕ ਦੇ ਪਰਸਨਲ ਨੰਬਰ ਵੀ ਜਨਤਕ ਹੋਏ ਨੇ ਜੀ ਪਬਲਿਕ ਨੇ ਸੋ ਉੱਥੇ ਵੀ ਤੁਸੀਂ ਕਾਲ ਕਰ ਸਕਦੇ ਹੋ ਔਰ ਜਿਵੇਂ ਅਸੀਂ ਡਿਮਾਂਡ ਕਹਿੰਦੇ ਹਾਂ ਬਾਰ ਬਾਰ ਰਾਏ ਸਾਹਿਬ ਤੁਸੀਂ ਹੁਣ ਡਿਮਾਂਡ ਦੀ ਗੱਲ ਕੀਤੀ ਸੀ ਕਿ ਪੰਜਾਬੀ ਅਸੀਂ ਇੱਕ ਭਾਸ਼ਾ ਦੀ ਗੱਲ ਕੀਤੀ ਹੈ ਮਾਂ ਬੋਲੀ ਦੀ ਗੱਲ ਕੀਤੀ ਹੈ ਪਰ ਉਸ ਦੇ ਨਾਲ ਜਿਹੜਾ ਲਰਨਿੰਗ ਸੈਂਟਰ ਹੈ ਨਾ ਜੀ ਕਿਉਂਕਿ ਇਹ ਹਰ ਇੱਕ ਦਾ ਤੁਸੀਂ ਕਹਿ ਸਕਦੇ ਹੋ ਕਿ ਸਾਰੇ ਹੀ ਇਹਦੇ ਵਿੱਚ ਇੰਸਟੀਟਿਊਸ਼ਨਸ ਇਕੱਠਾ ਹੋ ਜਾਂਦਾ ਜੀ ਜਿਹਦੇ ਵਿੱਚ ਸਪੋਰਟਸ ਵੀ ਹੈ ਜਿਹਦੇ ਵਿੱਚ ਕੋਈ ਸਾਜ਼ ਤੁਸੀਂ ਸਿੱਖਣਾ ਉਹ ਵੀ ਹੈ ਕੀਰਤਨ ਜਦੋਂ ਤੁਸੀਂ ਪੜ੍ਹਦੇ ਹੋ ਜਾਂ ਸਿੱਖਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਇੰਸਟਰੂਮੈਂਟ ਵੀ ਸਿੱਖਦੇ ਹੋ ਔਰ ਨਾਲ ਤੁਹਾਡਾ ਕਲਾਸੀਕਲ ਬੇਸ ਵੀ ਬਣ ਜਾਂਦਾ ਜੀ ਸੋ ਇਹ ਜਿਹੜੀਆਂ ਚੀਜ਼ਾਂ ਨੇ ਮੈਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਜੇ ਅਸੀਂ ਵੱਖ ਵੱਖ ਕਲਾਸਾਂ ਦੇ ਵਿੱਚ ਪਾਉਣਾ ਹੋਵੇ ਇੱਥੇ ਇੱਕ ਤਾਂ ਕਿਉਂਕਿ ਕੈਨੇਡਾ ਦੇ ਵਿੱਚ ਇੱਕ ਚੀਜ਼ ਅਸੀਂ ਬਾਰ ਬਾਰ ਐਕਸਪੀਰੀਅੰਸ ਕਰਦੇ ਹਾਂ ਕਿ ਟਾਈਮ ਹੈ ਨੀ ਜੀ ਬੱਚੇ ਨੂੰ ਇਸ ਕਲਾਸ 'ਚ ਲੈ ਕੇ ਜਾਣਾ ਹੈ ਕੌਣ ਚੱਕੂਗਾ ਕੌਣ ਛੱਡੂਗਾ ਇੱਥੇ ਘੱਟੋ ਘੱਟ ਫ੍ਰੀ ਕਲਾਸਿਸ ਵੀ ਨੇ ਔਰ ਨਾਲ ਜੇ ਤੁਸੀਂ ਸਕੂਲ ਦੇ ਵਿੱਚ ਇਨਰੋਲ ਕਰਦੇ ਹੋ ਤੇ ਇੱਕ ਪੂਰਾ ਇੱਕ ਲਰਨਿੰਗ ਇੰਸਟੀਟਿਊਟ ਹੈ ਔਰ ਉਸ ਤੋਂ ਬਾਅਦ ਬੱਚਿਆਂ ਨੂੰ ਵੈਸੇ ਵੀ ਜਦੋਂ ਗੁਰੂ ਘਰ ਆਏ ਹੁੰਦੇ ਨੇ ਜਿਵੇਂ ਭਾਈ ਸਾਹਿਬ ਨੇ ਕਿਹਾ ਇੱਥੇ ਐਗਜ਼ੀਬਿਸ਼ਨਸ ਹੁੰਦੀਆਂ ਨੇ ਲਾਈਟ ਸ਼ੋਜ਼ ਹੁੰਦੇ ਨੇ ਫਿਲਮਾਂ ਹੁੰਦੀਆਂ ਨੇ ਧਾਰਮਿਕ ਫਿਲਮਾਂ ਹੋ ਗਈਆਂ ਔਰ ਉਸ ਵਕਤ ਗੁਰੂ ਘਰ ਤਾਂ ਹੈ ਹੀ ਹੈ ਹੋਰ ਨਹੀਂ ਤਾਂ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਨੇ ਕਈ ਵਾਰ ਤੁਸੀਂ ਆਓ ਤੇ ਇੱਥੇ ਪਾਠ ਚੱਲਦੇ ਹੁੰਦੇ ਨੇ ਜੀ ਬੱਚੇ ਆਪ ਇੱਥੇ ਪਾਠ ਕਰ ਰਹੇ ਹੁੰਦੇ ਨੇ ਸੋ ਉਹ ਅਸੀਂ ਕਈ ਵਾਰ ਸੋਚਦੇ ਹੁੰਦੇ ਹਾਂ ਕਿ ਸਾਡਾ ਜੀ ਨਿਆਣਾ ਪਾਠ ਨਹੀਂ ਕਰਦਾ ਜੀ ਇਹ ਤਾਂ ਸਮਝਦਾ ਹੀ ਨਹੀਂ ਜੀ ਅਸੀਂ ਉਹਨੂੰ ਐਵੇਂ ਨਕਾਰੇ ਜਾਂਦੇ ਹਾਂ ਜਾਂ ਫਿਰ ਅਸੀਂ ਗ੍ਰੈਂਡ ਪੇਰੈਂਟ ਦੀ ਡਿਊਟੀ ਲਾ ਦਿੰਦੇ ਹਾਂ
0: ਬਾਕੀ ਜਿਹੜੀ ਸ਼ਬੀ ਜੀ ਜਿਹੜੀ ਮੈਨੇਜਮੈਂਟ ਵੱਲੋਂ ਸੁਨੇਹਾ ਜਦੋਂ ਆਪਣੇ ਕੋਲੇ ਆ ਕੇ ਗਏ ਆ ਹੁਣ ਜਿਹੜਾ ਉਹਨਾਂ ਨੇ ਦੱਸਿਆ ਵੀ ਜਿਹੜੀ ਉਹ ਹੈ ਨਾ
2: ਹਾਂਜੀ
0: ਗੁਰਬਾਣੀ
2: ਹਾਂਜੀ
0: ਸਿੱਖਣੀ ਤਬਲਾ ਸਿੱਖਣਾ ਜਾਂ ਹਾਰਮੋਨੀਅਮ ਸਿੱਖਣਾ ਉਹ ਮੈਂਡੇਟੋਰੀ ਹੈ ਉਹ ਵੀ ਇੱਕ ਬਹੁਤ ਵਧੀਆ ਉਪਰਾਲਾ ਹੈ ਸਾਡੇ ਬੱਚਿਆਂ ਨੂੰ ਉਹ ਸਿਖਾਉਣ ਦਾ
2: ਬਿਲਕੁਲ ਬਿਲਕੁਲ ਕਹਿੰਦੇ ਨੇ ਕਿ ਜ਼ਿੰਦਗੀ ਦੇ ਵਿੱਚ ਹਰ ਚੀਜ਼ ਤੁਸੀਂ ਭੁੱਲ ਜਾਓਗੇ ਇੱਕ ਸਵਿਮਿੰਗ ਤੇ ਇੱਕ ਜਿਹੜਾ ਸਾਜ਼ ਜੇ ਤੁਸੀਂ ਸਿੱਖਿਆ ਹੋਵੇ ਉਹ ਭਾਵੇਂ 20 ਸਾਲਾਂ ਬਾਅਦ ਦੁਬਾਰਾ
0: ਕੋਈ ਵੀ ਚੀਜ਼ ਜਦੋਂ ਤੁਸੀਂ ਸਿੱਖ ਜਾਂਦੇ ਹੋ ਤੁਹਾਡੇ ਤੋਂ ਕੋਈ ਲੈ ਹੀ ਨਹੀਂ ਸਕਦਾ
2: ਸਹੀ ਗੱਲ ਹੈ
0: ਜਦੋਂ ਤੁਸੀਂ ਇੱਕ ਚੀਜ਼ ਸਿੱਖ ਲਈ ਹਾਰਮੋਨੀਅਮ ਵਜਾਉਣਾ ਸਿੱਖ ਲਿਆ ਜਾਂ ਤਬਲਾ ਵਜਾਉਣਾ ਸਿੱਖ ਲਿਆ ਉਹ ਥੋਤੋਂ ਲੈ ਥੋੜਾ ਸਕਦਾ
2: ਕੋਈ ਨਹੀਂ
0: ਨਾ ਕੋਈ ਚੋਰੀ ਕਰ ਸਕਦਾ
2: ਬਿਲਕੁਲ
0: ਉਹ ਤੁਹਾਡੇ ਨਾਲ ਹੀ ਰਹਿਣਾ
2: ਬਿਲਕੁਲ ਜੀ ਔਰ ਅਸੀਂ ਕਈ ਵਾਰ ਵੈਸੇ ਵੇਖਿਆ ਵੀ ਹੈ ਚਲੋ ਥੋੜਾ ਜਿਹਾ ਅਸੀਂ ਜੇ ਟੌਪਿਕ ਤੋਂ ਹੋਣਾ ਹੋਈਏ ਕਿ ਕਈ ਅਸੀਂ ਸਾਜ਼ੀ ਦੇਖੇ ਜਾਂ ਸਿੰਗਰਸ ਦੇਖੇ ਆਰਟਿਸਟ ਦੇਖੇ ਜਿਨ੍ਹਾਂ ਦਾ ਬੇਸ ਗੁਰੂ ਘਰ ਸੀ
0: ਬਿਲਕੁਲ
2: ਉਹ ਜਾ ਕੇ ਅੱਗੇ ਜਾ ਕੇ ਬਹੁਤ ਵੱਡੇ ਸਿੰਗਰ ਬਹੁਤ ਵੱਡੇ ਆਰਟਿਸਟ ਜਿਹੜੇ ਨੇ ਗਲੋਬਲ ਲੈਵਲ ਤੱਕ ਪਹੁੰਚੇ
0: ਬਿਲਕੁਲ
2: ਕਿਉਂਕਿ ਉਹਨਾਂ ਦਾ ਜਿਹੜਾ ਬੇਸ ਸੀ ਉਹ ਕੀਰਤਨ ਉਹਨਾਂ ਨੇ ਸਿੱਖਿਆ ਜਾਂ ਉਹਨਾਂ ਦੇ ਫਾਦਰ ਸਾਹਿਬ ਨੇ ਉਹਨਾਂ ਨੂੰ ਸਿਖਾਇਆ
0: ਦੋ ਤਿੰਨ ਨਾਂ ਤਾਂ ਲੈ ਦਿੰਦੇ ਆਪਾਂ
2: ਹਾਂਜੀ
0: ਦਲੇਰ ਮਹਿੰਦੀ
2: ਹਾਂਜੀ ਹਾਂਜੀ ਹਾਂਜੀ ਦਲੇਰ ਮਹਿੰਦੀ
0: ਦੇਖੋ ਕਿੰਨਾ
2: ਮਿੱਕਾ ਉਹਨਾਂ ਦਾ ਭਰਾ ਹੋ ਗਿਆ
0: ਕਿੰਨਾ ਮਸ਼ਹੂਰ ਸਿੰਗਰ
3: The time is 7 p.m. You are listening to Fairchild Radio CHKF FM 94.7, a multicultural radio station in Calgary.

0: whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
1: ਪਤਝੜ ਦਾ ਮੌਸਮ ਆਪਣੇ ਨਾਲ ਇੱਕ ਨਵੀਂ ਸ਼ੁਰੂਆਤ ਦਾ ਅਹਿਸਾਸ ਲੈ ਕੇ ਆਉਂਦਾ ਹੈ। ਨਵੀਂ ਰੁਟੀਨ, ਸਕੂਨ ਭਰੀਆਂ ਸ਼ਾਮਾਂ ਅਤੇ ਜ਼ਿੰਦਗੀ ਦੀ ਇੱਕ ਨਵੀਂ ਰਫ਼ਤਾਰ, ਐਸੇ ਸੋਚ ਨਾਲ ਤਿਆਰ ਕੀਤਾ ਗਿਆ ਹੈ ਲੂਇਸਟਨ, ਉੱਤਰੀ ਕੈਲਗਰੀ ਦੀ ਇੱਕ ਖੂਬਸੂਰਤ ਅਤੇ ਵਿਲੱਖਣ ਕਮਿਊਨਿਟੀ। ਦਰਖਤਾਂ ਨਾਲ ਸਜੀਆਂ ਸੜਕਾਂ, ਕੁਦਰਤੀ ਵੈਟਲੈਂਡ ਅਤੇ ਹਰੀਆਂ ਭਰੀਆਂ ਖੁੱਲੀਆਂ ਥਾਵਾਂ, ਜਿੱਥੇ ਕੁਦਰਤ ਤੁਹਾਡੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣ ਜਾਂਦੀ ਹੈ। ਇੱਕ ਸ਼ਾਂਤ ਅਤੇ ਸਕੂਨ ਭਰਿਆ ਘਰ, ਪਰ ਤੁਹਾਡੀਆਂ ਰੋਜ਼ਾਨਾ ਲੋੜਾਂ ਤੋਂ ਦੂਰ ਨਹੀਂ। ਲੂਇਸਟਨ ਕੈਲਗਰੀ ਦੀ 224

0: ਵੀ ਨਿਊ ਕਮਿਊਨਿਟੀ ਆਫ ਦਾ ਈਅਰ ਚ ਆਓ ਤੇ ਦੇਖੋ ਜਿੱਥੇ ਨਵੇਂ ਘਰ 5.5 ਲੱਖ ਤੋਂ ਸ਼ੁਰੂ ਹੁੰਦੇ ਹਨ ਵਿਜ਼ਿਟ genesisland.com
1: 94.7 FM ਰੇਡੀਓ ਸੁਰਸੰਗਮ ਹਰ ਹਫਤੇ 20 ਘੰਟੇ ਸੁਣੋ ਮੰਡੇ ਟੂ ਫਰਾਈਡੇ ਸ਼ਾਮ 4 ਤੋਂ 5 ਕੁਲਦੀਪ ਸਿੰਘ ਵਿਚਾਰ ਚਰਚਾ ਸ਼ਾਮ 8 ਤੋਂ 9 ਜਤਿੰਦਰ ਪੰਨੂ ਰੇਡੀਓ ਸੁਰਸੰਗਮ.ca ਫੋਨ 403-585-0910 ਰੇਡੀਓ ਸੁਰਸੰਗਮ
2: ਕੈਲਗਰੀਜ਼ ਓਲਡੈਸਟ ਬਿਗੇਸਟ ਐਂਡ ਓਨਲੀ ਸਾਊਥ ਏਸ਼ੀਅਨ ਰੇਡੀਓ ਸਟੇਸ਼ਨ ਸਬਰੰਗ ਰੇਡੀਓ 94.7 FM
0: ਮੰਡੇ ਟਿਊਜ਼ਡੇ ਥਰਸਡੇ ਫਰਾਈਡੇ 7 to 8 PM ਸੰਡੇਜ਼ 1 to 5 PM
2: ਵਿਜ਼ਿਟ sabrang.ca
3: The following program speaks to the South Asian community. Uniting the world for your listening pleasure at Fairchild Radio, the multicultural spirit of Calgary, CHKF 94.7 FM.

0: ਹਰ ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰਸੰਗਮ।
1: ਓਹੋ ਅੱਜ ਫੇਰ ਨੀ ਲੋਡ ਮਿਲਿਆ,
2: ਕੀ ਹੋਇਆ?
1: ਬਸ ਪੁੱਛਣਾ, ਇੰਸ਼ੋਰੈਂਸ ਕਨਫਰਮੇਸ਼ਨ ਨੀ ਆਈ ਟਾਈਮ ਤੇ, ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ, ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ।
2: ਓਹੋ ਰਹਿ ਗਏ ਨਾ ਫੇਰ ਪਿੱਛੇ। ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ, ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ, ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ। ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ। ਫੋਨ ਨੰਬਰ ਹੈ ਮਾਨਸ ਪਹੁਜਾ 5871321208 ਜਾਂ ਰਮਨ ਵੜੈਚ 7807530001। ਸੋਨਿਕ ਇੰਸ਼ੋਰੈਂਸ।
3: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ? ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ।
4: ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ। ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ। ਪੰਜਾਬੀ, ਹਿੰਦੀ, ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ, ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ। ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ। ਸਭ ਦਾ ਮਾਣ, ਸਭ ਦੀ ਚਾਹਤ, ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757।
3: ਮਰਸੀਡੀਜ਼ ਬੈਂਸ ਕੰਟਰੀ ਹਿੱਲਸ।
5: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ? ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ।
6: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਵੀਰਪਾਲ ਕੌਰ ਟਾਟਾ, ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡੀਕਾ ਬਾਈ ਪ੍ਰੋਫੈਸ਼ਨ। ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ, ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ। ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ। ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 'ਤੇ। ਥੈਂਕ ਯੂ।
2: ਕੈਨੇਡਾ ਵਿੱਚ ਰਹਿੰਦਿਆਂ ਇੰਸ਼ੋਰੈਂਸ ਦੀ ਬਹੁਤ ਅਹਿਮੀਅਤ ਹੈ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲਈ ਪੰਜਾਬ ਇੰਸ਼ੋਰੈਂਸ ਦੇ ਰੀਜਨਲ ਮੈਨੇਜਰ ਹਰਪਿੰਦਰ ਸਿੱਧੂ ਨਾਲ ਅੱਜ ਹੀ ਸੰਪਰਕ ਕਰੋ। ਸੁਪਰ ਵੀਜ਼ਾ, ਲਾਈਫ ਇੰਸ਼ੋਰੈਂਸ, ਮੋਰਗੇਜ ਇੰਸ਼ੋਰੈਂਸ, RESP ਦੀਆਂ ਵਧੀਆ ਸੇਵਾਵਾਂ ਲਈ ਪਿਛਲੇ ਲੰਮੇ ਅਰਸੇ ਤੋਂ ਕੈਲਗਰੀ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ ਹਰਪਿੰਦਰ ਸਿੱਧੂ। ਇਹ ਇੰਸ਼ੋਰੈਂਸ ਲਈ ਨਾਮਵਰ ਕੰਪਨੀਆਂ ਨਾਲ ਕੰਮ ਕਰਦੇ ਹਨ। ਹੋਰ ਜਾਣਕਾਰੀ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਨਾਲ 403-404-3500 ਤੇ ਸੰਪਰਕ ਕਰੋ।
4: ਆਪਣੇ ਘਰ ਦਾ ਦੂਜਾ ਨਾਂ ਆ ਸਕੂਨ ਤੇ ਕੈਨੇਡਾ ਚ ਘਰ ਖਰੀਦਣਾ ਇੱਕ ਵੱਡੀ ਚੁਣੌਤੀ।
5: ਘਰ ਖਰੀਦਣ ਤੋਂ ਪਹਿਲਾਂ ਇਤਮਾਨ ਨਾਲ ਕਿਸੇ ਪ੍ਰੋਫੈਸ਼ਨਲ ਦੀ ਸਲਾਹ ਜ਼ਰੂਰ ਲਓ।
4: ਵਧੀਆ ਘਰ ਖਰੀਦਣਾ, ਪੈਸੇ ਬਚਾਉਣੇ ਨੇ, ਸਿਰਦਰਦੀ ਤੋਂ ਵੀ ਬਚਣਾ, ਤੇ ਯਾਦ ਕਰ ਲਓ ਇੱਕ ਨਾਮ ਮਨਦੀਪ ਸਿੰਘ ਗਿੱਲ।
5: ਸਿਰਫ ਘਰ ਖਰੀਦਣ ਲਈ ਹੀ ਨਹੀਂ ਬਲਕਿ ਵੇਚਣਾ ਵੀ ਹੋਵੇ ਤਾਂ ਬਿਲਕੁਲ ਸਹੀ ਸਲਾਹ ਦੇਣਗੇ ਮਨਦੀਪ ਸਿੰਘ ਗਿੱਲ।
4: ਘਰ ਖਰੀਦਣ ਤੇ ਵੇਚਣ ਲਈ ਮੈਕਸਵੈਲ ਸੈਂਟਰਲ ਦੇ ਨਾਲ ਕੰਮ ਕਰਦੇ ਮਨਦੀਪ ਸਿੰਘ ਗਿੱਲ ਦੇਣਗੇ ਵਧੀਆ ਸਲਾਹ ਤੇ ਪ੍ਰੋਫੈਸ਼ਨਲ ਸਰਵਿਸ।
5: ਭਰੋਸੇਯੋਗ ਰਿਐਲਟਰ ਮਨਦੀਪ ਸਿੰਘ ਗਿੱਲ ਦਾ ਨੰਬਰ ਨੋਟ ਕਰੋ 403-617-1868।
4: ਜੇਕਰ ਕਰ ਰਹੇ ਹੋ ਘਰ ਖਰੀਦਣ ਤੇ ਵੇਚਣ ਦੀ ਪਲੈਨਿੰਗ, ਮਨਦੀਪ ਸਿੰਘ ਗਿੱਲ ਨੂੰ ਕਾਲ ਕਰ ਲਓ ਜਾਂ ਵਿਜ਼ਿਟ ਕਰੋ।

0: ਉਹਨਾਂ ਦੀ ਵੈਬਸਾਈਟ mandeep.realtor
1: ਮੈਕਸਵੈਲ ਸੈਂਟਰਲ ਦੇ ਰੀਅਲਟਰ ਮਨਦੀਪ ਸਿੰਘ ਗਿੱਲ 4036171868।
2: ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ? ਹੁਣ ਫਿਕਰ ਛੱਡੋ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ। ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ। ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ, ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ। ਅਪਾਇੰਟਮੈਂਟ ਨਹੀਂ ਬਣੀ, ਕੋਈ ਚੱਕਰ ਹੀ ਨਹੀਂ, ਸਿੱਧੇ ਚਲੇ ਆਓ। ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ, ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ। ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ। ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ। ਤਾਂ ਦੇਰ ਕਿਸ ਗੱਲ ਦੀ, ਅੱਜ ਹੀ ਡਾਇਲ ਕਰੋ 5876174696 5876174696। ਓਏਸਿਸ ਸਮਾਈਲ ਮੈਡੀਕਲ, ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ। 5876174696।
3: ਸੋਹਣੇ ਘਰ ਦੀ ਨਿਸ਼ਾਨੀ ਹੁੰਦੀ ਹੈ ਸ਼ਾਨਦਾਰ ਫਲੋਰਿੰਗ, ਜਿੱਥੇ ਕਦਮ ਰੱਖਦਿਆਂ ਹੀ ਤੁਹਾਡੇ ਮਹਿਮਾਨ ਫਲੋਰਿੰਗ ਕੰਪਨੀ ਦਾ ਪਤਾ ਪੁੱਛਣ ਲੱਗ ਜਾਣ। ਤੇ ਉਹ ਪਤਾ ਹੈ ਕੈਲਗਰੀ ਕਾਰਪੇਟ ਐਂਪਾਇਰ, ਜਿੱਥੇ ਤੁਸੀਂ ਲੈ ਸਕਦੇ ਹੋ ਆਪਣੀ ਪਸੰਦ ਦੀ ਫਲੋਰਿੰਗ ਦਾ ਸਮਾਨ। ਫਲੋਰਿੰਗ ਘਰ ਦਾ ਹੋਵੇ ਜਾਂ ਹੋਵੇ ਕਮਰਸ਼ੀਅਲ, ਨਵਾਂ ਲਵਾਉਣਾ ਹੋਵੇ ਜਾਂ ਹੋਵੇ ਰੈਨੋਵੇਸ਼ਨ ਦਾ ਪਲਾਨ, ਕਾਰਪੇਟ, ਹਾਰਡਵੁੱਡ, ਲੈਮੀਨੇਟ, ਟਾਇਲ ਤੇ ਹੋਰ ਸ਼ਾਨਦਾਰ ਫਲੋਰਿੰਗ ਦੇ ਡਿਜ਼ਾਈਨਾਂ ਨਾਲ ਭਰਿਆ ਹੈ ਇਹਨਾਂ ਦਾ ਸ਼ੋਰੂਮ। ਅੱਜ ਹੀ ਇਹਨਾਂ ਦੇ ਸ਼ੋਰੂਮ ਤੇ ਪੁੱਜੋ, 2935 19th Street ਨਾਰਥ ਈਸਟ ਕੈਲਗਰੀ, ਕੈਲਗਰੀ ਕਾਰਪੇਟ ਐਂਪਾਇਰ। ਫੋਨ ਨੰਬਰ 403-510-1515, 2935 19th Street ਨਾਰਥ ਈਸਟ ਕੈਲਗਰੀ।
1: ਗਰੋਸਰੀ ਖਰੀਦਣ ਲਈ ਹਮੇਸ਼ਾ ਯਾਦ ਰੱਖੋ ਕੈਲਗਰੀ ਦਾ ਮਸ਼ਹੂਰ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤਾਜ਼ੀਆਂ ਸਬਜ਼ੀਆਂ, ਫਲ ਫਰੂਟ, ਦਾਲਾਂ, ਮਸਾਲੇ ਤੇ ਬਰਤਨਾਂ ਤੋਂ ਇਲਾਵਾ ਘਰਾਂ ਦੀ ਵਰਤੋਂ ਦਾ ਹਰ ਸਮਾਨ ਮਿਲੇਗਾ। ਕੀਮਤਾਂ ਘੱਟ ਤੇ ਕੁਆਲਿਟੀ A1।
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ।
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ।
1: ਸਾਂਝਾ ਪੰਜਾਬ ਗਰੋਸਰੀ ਸਟੋਰ, ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ,
0: ਦੂਜੀ ਲੋਕੇਸ਼ਨ 117-7771 ਐਵੀਨਿਊ,
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ,
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ,
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ,
0: ਛੇਵੀਂ ਲੋਕੇਸ਼ਨ 400-45 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ।
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835। ਬਾਏ ਬਾਏ।

ਰੇਡੀਓ ਸਰਸੰਗਮ 94.7 ਐਫਐਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਕੁਲਦੀਪ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਜੀ। ਅੱਜ ਦਿਨ ਸੋਮਵਾਰ ਸਤੰਬਰ ਮਹੀਨੇ ਦੀ 14 ਤਰੀਕ ਸੰਨ 2026 ਹੁਣ ਤੋਂ ਲੈ ਕੇ 5 ਵਜੇ ਤੱਕ ਮੇਰਾ ਤੇ ਆਪ ਜੀ ਦਾ ਸਾਥ ਰਹੇਗਾ। ਇਸ ਤੋਂ ਬਾਅਦ 5 ਤੋਂ 6 ਵਜੇ ਅੰਮ੍ਰਿਤ ਬਰਾੜ ਜੀ ਪ੍ਰੋਗਰਾਮ ਪੇਸ਼ ਕਰਨਗੇ। 8 ਵਜੇ ਇੱਕ ਵਿਸ਼ੇਸ਼ ਪ੍ਰੋਗਰਾਮ ਆਪ ਜੀ ਲਈ ਪੇਸ਼ ਕੀਤਾ ਜਾਵੇਗਾ। 9 ਵਜੇ ਪੰਜਾਬ ਤੋਂ ਜਤਿੰਦਰ ਪੰਨੂ ਜੀ ਨਾਲ ਪ੍ਰੋਗਰਾਮ ਪੇਸ਼ ਕੀਤਾ ਜਾਂਦਾ ਹੈ, ਜੋ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਹੁੰਦਾ ਹੈ ਅਤੇ ਅੱਜ ਵੀ ਉਹ ਪ੍ਰੋਗਰਾਮ ਆਪ ਜੀ ਦੀ ਨਜ਼ਰ ਹੋਵੇਗਾ ਜੀ। ਇਹ ਸਾਡੇ ਅੱਜ ਦੇ ਬਾਕੀ ਰਹਿੰਦੇ ਪ੍ਰੋਗਰਾਮ ਅਤੇ ਉਹਨਾਂ ਦਾ ਵੇਰਵਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਖਬਰਾਂ, ਮੌਸਮ, ਹੋਰ ਜਾਣਕਾਰੀ ਆਪ ਜੀ ਨਾਲ ਸਾਂਝੀ ਕੀਤੀ ਜਾਵੇਗੀ। ਜਾਣਕਾਰੀ ਨਾਲ ਭਰਪੂਰ ਇਹ ਪ੍ਰੋਗਰਾਮ, ਜਿਸ ਵਿੱਚ ਜ਼ਿਆਦਾ ਲੋਕਲ ਖਬਰਾਂ 'ਤੇ ਹੀ ਧਿਆਨ ਕੇਂਦਰਿਤ ਕੀਤਾ ਜਾਂਦਾ, ਇਹ ਆਪ ਜੀ ਲਈ ਪੇਸ਼ ਕੀਤਾ ਜਾਵੇਗਾ। ਇਹ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਪੇਸ਼ ਕਰਦੇ ਹਾਂ। ਅੱਜ ਵੀ ਇਸ ਪ੍ਰੋਗਰਾਮ ਵਿੱਚ ਬਹੁਤ ਸਾਰੀਆਂ ਖਬਰਾਂ 'ਤੇ ਚਰਚਾ ਕਰਾਂਗੇ। ਪਹਿਲਾਂ ਜਿਹੜਾ ਮੌਸਮ ਦੀ ਗੱਲ ਕਰ ਲਈਏ, 13-14 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਹਵਾਵਾਂ ਤੇਜ਼ ਨੇ ਕੈਲਗਰੀ ਸ਼ਹਿਰ ਦੇ ਵਿੱਚ। ਇਸ ਤੋਂ ਬਾਅਦ ਰਾਤ ਨੂੰ ਜੋ ਟੈਂਪਰੇਚਰ ਹੈ ਉਹ ਬਾਰਿਸ਼ ਵੀ ਹੋ ਸਕਦੀ ਹੈ ਅਤੇ 6 ਡਿਗਰੀ ਹੋ ਸਕਦਾ ਹੈ ਜੀ ਟੈਂਪਰੇਚਰ।

ਤੇ ਕਣਕ ਪ੍ਰਮੁੱਖ ਤੌਰ ਤੇ ਹਨ, ਇਹਨਾਂ ਦਾ ਕੰਮ ਅਜੇ ਬਾਕੀ ਆ। ਤੇ ਫਾਰਮ ਮਸ਼ੀਨਰੀ ਚੱਲ ਨਹੀਂ ਰਹੀ ਕਿਉਂਕਿ ਸਲਾਬੇ ਵਾਲਾ ਮੌਸਮ ਹੈ ਤੇ ਹਾਰਵੈਸਟ ਦਾ ਜਿਹੜਾ ਸਮਾਂ ਹੈ ਉਹ ਲੰਘਦਾ ਜਾ ਰਿਹਾ। ਪਰ ਸਤੰਬਰ ਦੇ ਵਿੱਚ ਇਹ ਜੋ ਵੈਟ ਸਟਾਰਟ ਮਿਲਿਆ, ਇਹ ਇਹਦੇ ਨਾਲ ਪਲੈਨਸ ਜਿਹੜੀਆਂ ਨੇ, ਕਿਸਾਨਾਂ ਦੀਆਂ ਸਕੀਮਾਂ ਜਿਹੜੀਆਂ ਨੇ ਧਰੀਆਂ ਧਰਾਈਆਂ ਰਹਿ ਗਈਆਂ ਨੇ। ਸੋ ਜੂਨ ਦੇ ਵਿੱਚ ਵੀ ਇਸੇ ਤਰ੍ਹਾਂ ਵੈਟ ਮੌਸਮ ਸੀ ਤੇ ਇਹਦੇ ਨਾਲ ਜਿਹੜੀ ਜੀਲਡ ਕੁਆਲਿਟੀ ਹੈ ਉਹ ਵਧੀਆ ਹੋਣ ਦੀ ਸੰਭਾਵਨਾ ਬਣ ਗਈ ਸੀ ਜੂਨ ਦੇ ਵਿੱਚ ਜੋ ਬਾਰਿਸ਼ਾਂ ਹੋਈਆਂ ਸੀ, ਕਿਉਂਕਿ ਪਾਣੀ ਵਗੈਰਾ ਦਾ ਤਾਂ ਬਹੁਤਾ ਹੀ ਕਿਤੇ ਘੱਟ ਹੀ ਇੰਤਜ਼ਾਮ ਹੈ, ਜ਼ਿਆਦਾ ਕਰਕੇ ਇਹ ਜੋ ਬਾਰਿਸ਼ਾਂ 'ਤੇ ਹੀ ਡਿਪੈਂਡੈਂਟ ਹੈ ਖੇਤੀਬਾੜੀ ਹੈ। ਸੋ ਮੌਸਮ ਜਿਹੜਾ ਬਦਲਿਆ ਪਿਛਲੇ ਕੁਛ ਹਫ਼ਤਿਆਂ ਤੋਂ ਅਤੇ ਤਾਪਮਾਨ ਵਿੱਚ ਗਿਰਾਵਟ ਦਰਜ ਆਈ ਅਤੇ ਫਰੋਸਟ ਵੀ ਜਿਹੜਾ ਹੈ ਕੋਰਾ ਪੈਣ ਦੀ ਵੀ ਇਹ ਜਿਹੜਾ ਇੱਕ ਸੰਭਾਵਨਾ ਹੈ ਅਤੇ ਰਿਸਕ ਹੈ। ਸੋ ਅਜੇ ਤੱਕ ਕਿਸਾਨ ਜਿਹੜੇ ਨੇ ਜੂਝ ਰਹੇ ਨੇ, ਫਸਲਾਂ ਸਾਂਭਣ ਦੇ ਵਿੱਚ ਤਿਆਰੀ ਹੈ, ਪਰ ਲੱਗਦਾ ਇਸ ਤਰ੍ਹਾਂ ਕਿ ਜਿਵੇਂ ਬੁੱਧਵਾਰ ਤੋਂ ਮੌਸਮ ਦੇ ਵਿੱਚ ਥੋੜ੍ਹੀ ਜਿਹੀ ਗਰਮੀ ਪਰਤ ਰਹੀ ਹੈ ਅਤੇ ਉਹ ਜਿਹੜੀ ਗਰਮੀ ਹੈ ਉਸ ਨਾਲ ਕਿਸਾਨਾਂ ਨੂੰ ਫਸਲਾਂ ਸਾਂਭਣ ਦੇ ਵਿੱਚ ਸੌਖ ਹੋਵੇਗੀ, ਅਜਿਹਾ ਅਸੀਂ ਅੰਦਾਜ਼ਾ ਲਾ ਸਕਦੇ ਹਾਂ। ਇਹ ਮੌਸਮ ਦੇ ਹਵਾਲੇ ਨਾਲ ਖਬਰ। ਬਾਕੀ ਖਬਰਾਂ ਦੇ ਵਿੱਚ US ਪ੍ਰੈਜੀਡੈਂਟ ਡੋਨਲਡ ਟਰੰਪ, ਜੋ ਕਿ ਕੈਨੇਡਾ ਦੇ ਨਾਲ ਵਪਾਰਕ ਗੱਲਬਾਤ ਦੇ ਬਾਰੇ ਇੱਕ ਬਿਆਨ ਜੋ ਉਹਨਾਂ ਦਾ ਆਇਆ ਕਿ ਕੈਨੇਡਾ ਦੇ ਨਾਲ ਜਲਦੀ ਕੋਈ ਗੱਲਬਾਤ ਸਮਝੌਤਾ ਕਿਸੇ ਪਾਸੇ ਲੱਗ ਜਾਣਾ, ਇਸ ਦਾ ਜਵਾਬ ਮਾਰਕ ਕਾਰਨੀ ਹੋਰਾਂ ਨੇ ਵੀ ਕੀਤਾ। ਕੈਨੇਡਾ ਦੇ ਵਿੱਚ ਮਹਿੰਗਾਈ ਦੀ ਦਰ ਅਗਸਤ ਮਹੀਨੇ ਦੇ ਵਿੱਚ 3% ਰਿਕਾਰਡ ਕੀਤੀ ਗਈ ਅਤੇ ਕਈ ਚੀਜ਼ਾਂ 'ਤੇ ਖਰਚੇ ਵਧੇ ਨੇ ਅਤੇ ਕਿਤੇ ਥੋੜ੍ਹੀ ਬਹੁਤੀ ਗਿਰਾਵਟ ਵੀ ਦਰਜ ਹੈ, ਓਵਰਆਲ ਸਟੇਬਲ ਹੈ। ਕੈਨੇਡਾ ਦੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆਪਣੇ ਦੇਸ਼ ਦੇ ਵਿੱਚ ਨਿਵੇਸ਼ ਅਤੇ ਇਨਵੈਸਟਮੈਂਟ ਨੂੰ ਵਧਾਉਣਾ ਚਾਹੁੰਦੇ ਨੇ, ਇਸ ਲਈ ਸੰਮੇਲਨ ਜੋ ਹੈ ਇੱਕ ਟੋਰੰਟੋ ਦੇ ਵਿੱਚ ਹੋਣ ਜਾ ਰਿਹਾ, ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸ਼ੁਰੂ ਕਰਨਗੇ ਅਤੇ ਉਸ ਦੀ ਸਮਾਪਤੀ ਜਿਹੜੀ ਹੈ ਉਹ ਸਾਬਕਾ ਪ੍ਰਾਈਮ ਮਿਨਿਸਟਰ ਕੰਜ਼ਰਵੇਟਿਵ ਪਾਰਟੀ ਦੇ ਆਗੂ ਸਟੀਫਨ ਹਾਰਪਰ ਕਰਨਗੇ। ਇੱਕ ਨਵੇਂ ਸਰਵੇਖਣ ਵਿੱਚ ਪਤਾ ਲੱਗਦਾ ਹੈ ਕਿ ਲਿਬਰਲ ਪਾਰਟੀ ਕੰਜ਼ਰਵੇਟਿਵ ਦੇ ਉੱਪਰ ਵੱਡੀ ਲੀਡ ਬਣਾ ਚੁੱਕੀ ਹੈ ਅਤੇ ਇਸ ਸਰਵੇਖਣ ਦੇ ਮੁਤਾਬਕ ਰਿਕਾਰਡ ਤੋੜ ਲੀਡ ਹੀ ਦੱਸੀ ਜਾ ਰਹੀ ਹੈ। ਇੱਧਰ ਅਲਬਰਟਾ ਵਿੱਚ ਸਰਕਾਰ ਰੈਫਰੈਂਡਮ ਵਾਸਤੇ ਤਿਆਰੀਆਂ ਕਰ ਰਹੀ ਹੈ, ਮਹੀਨੇ ਕੁ ਦਾ ਸਮਾਂ ਰਹਿ ਗਿਆ ਅਤੇ ਇਸ ਲਈ ਮਾਹਿਰ ਆਪਣਾ ਸਿਰ ਖੁਰਕ ਰਹੇ ਨੇ ਅਤੇ ਸੰਵਿਧਾਨਿਕ ਮਾਹਿਰ ਵੀ ਕੁਛ ਗੱਲਾਂ ਕਰ ਰਹੇ ਨੇ, ਆਰਥਿਕ ਮਾਹਿਰ ਆਪਣੇ ਤੌਰ 'ਤੇ ਕਰਦੇ ਨੇ ਅਤੇ ਜਿਹੜੇ ਸਵਾਲ ਨੇ ਇਸ ਰੈਫਰੈਂਡਮ ਦੇ ਉਹਨਾਂ ਨੂੰ ਲੈ ਕੇ ਜੋ ਇੱਕ ਅਜੀਬੋ ਗਰੀਬ ਮਾਹੌਲ ਜਿਹੜਾ ਸਿਰਜਿਆ ਗਿਆ ਉਸ ਸੰਬੰਧੀ ਜਿਹੜੇ ਵੱਖਰੇ ਵੱਖਰੇ ਮਾਹਿਰਾਂ ਦੇ ਵਿਚਾਰ ਆਏ ਨੇ ਉਹ ਆਪ ਜੀ ਲਈ ਪੇਸ਼ ਕਰਾਂਗੇ। ਦ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਰਿਪੋਰਟ ਜਾਰੀ ਕੀਤੀ ਹੈ ਕਿ ਐਕਸਟੋਰਸ਼ਨ ਅਤੇ ਔਰਗਨਾਈਜ਼ਡ ਕ੍ਰਾਈਮ ਇਹਦੇ ਨਾਲ ਸੰਬੰਧਿਤ ਅਸੀਂ ਵੱਡੀ ਗਿਣਤੀ ਵਿੱਚ ਲੋਕ ਕੈਨੇਡਾ ਤੋਂ ਬਾਹਰ ਕੱਢ ਦਿੱਤੇ ਨੇ ਅਤੇ ਕਿੰਨੀ ਕੁ ਗਿਣਤੀ ਹੈ ਅਤੇ ਡਿਪੋਰਟੇਸ਼ਨ ਆਰਡਰ ਜਿਹੜੇ ਨੇ, ਰਿਮੂਵਲ ਆਰਡਰ ਜਿਹੜੇ ਨੇ ਕਿੰਨੇ ਕੁ ਹੋਏ ਨੇ, ਇਸ ਸੰਬੰਧੀ ਜੋ ਰਿਪੋਰਟ ਹੈ CBSA ਦੀ ਉਹ ਆਪ ਜੀ ਨਾਲ ਸਾਂਝੀ ਕਰਾਂਗੇ। ਇਹ ਐਕਸਟੋਰਸ਼ਨ ਨਾਲ ਖਾਸ ਤੌਰ 'ਤੇ ਸੰਬੰਧਿਤ ਹੈ। ਹੋਰ ਖਬਰਾਂ ਦੇ ਵਿੱਚ AI ਨੂੰ ਲੈ ਕੇ ਦੁਨੀਆ ਭਰ ਦੇ ਵਿੱਚ ਇੱਕ ਬਹਿਸ ਛਿੜ ਗਈ ਹੈ ਅਤੇ ਇਸ ਨੂੰ ਮਨੁੱਖਤਾ ਲਈ ਖਤਰਾ ਦੱਸਿਆ ਜਾ ਰਿਹਾ ਹੈ। ਆਰਟੀਫਿਸ਼ਲ ਇੰਟੈਲੀਜੈਂਸ ਦੀ ਤੇਜ਼ੀ ਨਾਲ ਹੋ ਰਹੀ ਤਰੱਕੀ ਬਹੁਤ ਸਾਰੇ ਐਕਸਪਰਟਸ ਨੂੰ ਬੋਦਰ ਕਰ ਰਹੀ ਹੈ। ਇਹ ਕੀ ਕਹਾਣੀ ਹੈ ਇਹਦੇ 'ਤੇ ਚਰਚਾ ਕਰਾਂਗੇ। ਕੈਲਗਰੀ ਦੇ ਵਿੱਚ ਬਾਈ ਇਲੈਕਸ਼ਨ ਹੋ ਰਹੀ ਹੈ ਇੱਕ ਰਾਈਡਿੰਗ 'ਤੇ, ਉਹਦੀ ਡਿਟੇਲ ਆਪ ਜੀ ਨਾਲ ਸਾਂਝੀ ਕਰਾਂਗੇ। ਕੁਛ ਹੋਰ ਖਬਰਾਂ ਹੈਗੀਆਂ ਨੇ, ਮਾਰਕੀਟ ਦੇ ਹਾਲਾਤਾਂ 'ਤੇ ਵੀ ਗੱਲਬਾਤ ਕਰਾਂਗੇ ਇਹ ਪ੍ਰੋਗਰਾਮ ਦੇ ਵਿੱਚ। ਅੱਜ ਦੇ ਸਾਰਾ ਕੁਛ ਆਪ ਜੀ ਲਈ ਪੇਸ਼ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ। ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਹੋ ਰਹੀ ਕਹਿੰਦੇ ਨੇ ਕਿ ਅਗਰ ਤੁਸੀਂ ਅਲਬਰਟਾ ਵਿੱਚ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਲੈਣੀ ਹੈ ਤਾਂ ਅਸੀਂ ਤੁਹਾਨੂੰ ਬੈਸਟ ਰੇਟ ਦੇਵਾਂਗੇ ਟਰੱਕਾਂ ਦੀ ਇੰਸ਼ੋਰੈਂਸ ਦੇ।

ਰਾਹੁਲ ਜਾਵਰਾਂ ਦਾ ਫੋਨ ਨੰਬਰ ਨੋਟ ਕਰ ਲਓ 587-8832-1268 5878321208 YYC ਹੋਮ ਕੇਅਰ ਜੋ ਕਿ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਦੇ ਨੇ YYC ਹੋਮ ਕੇਅਰ ਤੇ ਵੀਰਪਾਲ ਕੌਰ ਉਹਨਾਂ ਨਾਲ ਸੰਪਰਕ ਕਰ ਲਓ ਇਹਨਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਤੇ ਬਿੱਲ ਸਿੱਧਾ ਸਰਕਾਰ ਨੂੰ ਭੇਜੇਗੀ ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-7760-09783 ਤੇ ਕਾਲ ਕਰ ਲਓ OSS ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰੇਜ ਏਰੀਆ ਵਿੱਚ ਖੁੱਲ੍ਹ ਗਿਆ ਹੈ OSS ਸਮਾਈਲ ਮੈਡੀਕਲ ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ ਨਵੇਂ ਪੇਸ਼ੈਂਟ ਵੀ ਲੈ ਜਾ ਰਹੇ ਨੇ ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਹੈ ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ ਫੋਨ ਨੰਬਰ ਹੈ 587-6176-96 ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਹੈ ਅਤੇ ਇੱਥੇ ਵੱਡਾ ਸ਼ੋਰੂਮ ਹੈ ਨਾਰਥ ਈਸਟ ਕੈਲਗਰੀ ਦੇ ਵਿੱਚ ਅਤੇ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਕੰਟੈਕਟ ਕਰ ਲਓ 403-903-6657 4039036757 ਮਰਸੀਡੀਜ਼ ਬੈਂਸ ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ ਚਾਹੀਦੀਆਂ ਨੇ ਤਾਂ ਲਾਈਫ ਇੰਸ਼ੋਰੈਂਸ ਸੁਪਰਵਿਜ਼ਨ ਇੰਸ਼ੋਰੈਂਸ ਅਤੇ ਮਾਰਗਜ ਇੰਸ਼ੋਰੈਂਸ ਲੈਣ ਲਈ ਪੰਜਾਬ ਇੰਸ਼ੋਰੈਂਸ ਦੇ ਹਰਪਿੰਦਰ ਸਿੱਧੂ ਅਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰ ਲਓ 403-403-5000 ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ੇ ਵਿੱਚ ਸਥਿਤ ਆਫਿਸ ਤੋਂ ਵੀ ਵਿਜ਼ਿਟ ਕਰ ਸਕਦੇ ਹੋ ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀਸਕੇਪ ਲੈਂਡਿੰਗ ਵਿੱਚ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਔਰ ਤੁਸੀਂ ਇੱਥੋਂ ਡਿਲੀਵਰੀ ਵੀ ਕਰਵਾ ਸਕਦੇ ਹੋ ਲੈ ਕੇ ਜਾ ਸਕਦੇ ਹੋ ਜਾਂ ਬੈਠ ਕੇ ਖਾ ਸਕਦੇ ਹੋ 40 ਤੱਕ ਗੈਸਟ ਦੀ ਥਾਂ ਹੈ ਫੋਨ ਨੰਬਰ 403-936-7077 4039367777 ਨਾਰਥ ਈਸਟ ਕੈਲਗਰੀ ਦੇ ਵਿੱਚ ਪਿਕਸਲ ਫੋਟੋ ਸਟੂਡੀਓ ਜਿੱਥੇ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ OCI US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ID ਦੀ ਫੋਟੋ ਸਿਰਫ $7 'ਚ ਬਣਵਾ ਸਕਦੇ ਹੋ ਟੋਪ ਕੁਆਲਿਟੀ ਅਤੇ ਘੱਟ ਰੇਟ ਸਮਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ ਬੇਬੀ ਫੋਟੋ ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ ਵਧੀਆ ਕੁਆਲਿਟੀ ਵਿੱਚ ਪ੍ਰਿੰਟਿੰਗ ਕਰਦੇ ਨੇ ਫੋਨ 403-947-0060 ਪਿਕਸਲ ਫੋਟੋ ਸਟੂਡੀਓ ਆਓ ਹੁਣ ਖਬਰਾਂ ਤੇ ਵਿਸਥਾਰ ਸਹਿਤ ਚਰਚਾ ਸ਼ੁਰੂ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਮਾਰਕੀਟ ਤੇ ਨਜ਼ਰ ਮਾਰਦੇ ਹਾਂ ਇਸ ਵੇਲੇ ਕੀ ਹਾਲਾਤ ਨੇ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਪਿਛਲੇ ਕਈ ਦਿਨਾਂ ਤੋਂ ਉਛਾਲ ਹੈ ਹੈਵੀ WTI ਕਰੂਡ ਆਇਲ ਜੋ ਹੈ $101 ਪਰ ਬੈਰਲ ਤੇ ਲਾਗੇ ਛਾਗੇ ਟ੍ਰੇਡ ਹੋ ਰਿਹਾ ਤੇ ਬ੍ਰੈਂਟ ਕਰੂਡ ਜੋ ਹੈ $105 ਪਰ ਬੈਰਲ ਦੇ ਲਾਗੇ ਛਾਗੇ ਟ੍ਰੇਡ ਹੋ ਰਿਹਾ ਤੇ ਇਹ ਕੀਮਤਾਂ ਕਾਫੀ ਉੱਚੀਆਂ ਨੇ ਭਾਵੇਂ ਕਿ ਇੱਕ ਦੋ ਦਿਨ ਪਹਿਲਾਂ ਨਾਲੋਂ ਥੋੜ੍ਹੀਆਂ ਸਾਫਟ ਨੇ ਪਰ ਅਜੇ ਵੀ ਉਚਾਈ ਵੱਲ ਨੂੰ ਹੀ ਇਹਨਾਂ ਨੂੰ ਕਿਹਾ ਜਾ ਸਕਦਾ ਇੱਕ ਅਮਰੀਕਨ ਡਾਲਰ ਦੇ ਤੁਹਾਨੂੰ ਮਿਲਣਗੇ $1 ਤੇ 39 ਸੈਂਟ ਕੈਨੇਡੀਅਨ ਡਾਲਰ ਐਂਡ 39 ਸੈਂਟ ਅਤੇ ਇੱਕ ਕੈਨੇਡੀਅਨ ਦੇ ਤੁਹਾਨੂੰ 71 ਸੈਂਟ ਅਮਰੀਕਨ ਇੱਕ ਅਮਰੀਕਨ ਦੇ ਤੁਹਾਨੂੰ 95 ਰੁਪਏ 67 ਪੈਸੇ 95 ਰੁਪੀਜ਼ ਐਂਡ 67 ਪੈਸੇ ਇੰਡੀਆ ਦੇ ਅਤੇ ਇੱਕ ਕੈਨੇਡੀਅਨ ਦੇ ਤੁਹਾਨੂੰ ਜਿਹੜੇ ਹਨ ਇੰਡੀਆ ਦੇ 68 ਰੁਪਏ 86 ਪੈਸੇ 68 ਰੁਪੀਜ਼ ਐਂਡ 86 ਪੈਸੇ ਇਹ ਤਾਜ਼ਾ ਮਾਰਕੀਟ ਰਿਪੋਰਟ ਕੈਨੇਡਾ ਅਮਰੀਕਾ ਵਪਾਰਕ ਕਰੋੜੇ ਰੁਪਏ ਦੇ ਦਰਮਿਆਨ ਅਮਰੀਕਾ ਦੇ ਪ੍ਰੈਜੀਡੈਂਟ ਡੋਨਲਡ ਟਰੰਪ ਨੇ ਵੀਕਐਂਡ 'ਤੇ ਜੋ ਕਮੈਂਟ ਦਿੱਤੇ ਸੀਗੇ ਉਸ ਵਿੱਚ ਭਾਵੇਂ ਉਹਨਾਂ ਨੇ ਇਹ ਗੱਲ ਵੀ ਕਹੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿ ਕੈਨੇਡਾ ਇਜ਼ ਦ ਵਰਸਟ ਕੰਟਰੀ ਟੂ ਡੀਲ ਵਿਦ ਕਿ ਕੈਨੇਡਾ ਬੜਾ ਭੈੜਾ ਮੁਲਕ ਹੈ ਇਸ ਪੱਖੋਂ ਸਭ ਤੋਂ ਭੈੜਾ ਹੈ ਕਿ ਜਦੋਂ ਇਹਨਾਂ ਨਾਲ ਕੋਈ ਡੀਲ ਕਰਨੀ ਹੋਵੇ ਕੋਈ ਸੌਦਾ ਕਰਨਾ ਹੋਵੇ ਲੇਕਿਨ ਉਹਨਾਂ ਨੇ ਜਿਹੜੀ ਇੱਕ ਵੱਡੀ ਗੱਲ ਕਹੀ ਉਹ ਇਹ ਕਿ ਟਰੰਪ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਕੈਨੇਡਾ ਨਾਲ ਜਲਦੀ ਕਿਸੇ ਸਮਝੌਤੇ 'ਤੇ ਪਹੁੰਚ ਸਕਦੀ ਹੈ ਇਹ ਡੋਨਲਡ ਟਰੰਪ ਨੇ ਗੱਲ ਕਹੀ ਸੀ ਅਤੇ ਇੱਧਰ ਜਦੋਂ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਪੁੱਛਿਆ ਗਿਆ ਇਹ ਸਵਾਲ ਕਿ ਡੋਨਲਡ ਟਰੰਪ ਇਸ ਤਰ੍ਹਾਂ ਕਹਿੰਦੇ ਨੇ ਕਿ ਡੀਲ ਹੋ ਸਕਦੀ ਤਾਂ ਉਹ ਕਹਿੰਦੇ ਕਿ ਮੈਨੂੰ ਉਮੀਦ ਹੈ ਅਤੇ ਜਿਹੜੀਆਂ ਨੈਗੋਸ਼ੀਏਸ਼ਨਸ ਚੱਲ ਰਹੀਆਂ ਨੇ USA ਦੇ ਨਾਲ ਉਹਦੇ 'ਤੇ ਕੋਈ ਅਪਡੇਟ ਜਦੋਂ ਮੰਗੀ ਗਈ ਤਾਂ ਮਾਰਕ ਕਾਰਨੀ ਹੋਰਾਂ ਨੇ ਕਿਹਾ ਕਿ ਪਿਛਲੇ ਕੁਝ ਹਫ਼ਤਿਆਂ ਵਿੱਚ ਗੱਲਬਾਤ ਹੋਈ ਹੈ ਪਰ ਡੀਲ ਜਿਹੜੀ ਹੈ

ਮਿਊਚੁਅਲੀ ਐਡਵਾਂਟੇਜ ਜਿਸ ਦਾ ਦੋਵਾਂ ਧਿਰਾਂ ਨੂੰ ਨਫ਼ਾ ਹੋਵੇ, ਦੋਵਾਂ ਲਈ ਬਿਹਤਰ ਡੀਲ ਹੋਵੇ, ਉਹ ਪੋਸੀਬਲ ਲੱਗਦੀ ਹੈ। ਅਤੇ ਇਹਦੇ ਵਿੱਚ ਸੋਵਰੈਨਿਟੀ ਦੀ ਜਿਹੜੀ ਗੱਲ ਹੈ ਉਹ ਪ੍ਰਮੁੱਖ ਤੌਰ 'ਤੇ ਰਹੇਗੀ। ਪਰ ਮਾਰਕਾਰਨੀ ਕਹਿੰਦੇ ਨੇ ਕਿ ਸਾਨੂੰ ਬਹਿਣਾ ਪਵੇਗਾ ਅਤੇ ਨੈਗੋਸ਼ੀਏਟ ਕਰਨਾ ਪਵੇਗਾ ਅਤੇ ਅੱਗੇ ਵਧਾਉਣਾ ਪਵੇਗਾ। ਸੋ ਉਹਨਾਂ ਲਿਖਿਆ, ਸੋ ਆਈ ਵੈਲਕਮ ਦ ਪ੍ਰੈਜੀਡੈਂਟਸ ਕਮੈਂਟਸ। ਇਸ ਕਰਕੇ ਮੈਂ ਪ੍ਰੈਜੀਡੈਂਟ ਡੋਨਲਡ ਟਰੰਪ ਦੇ ਬਿਆਨਾਂ ਦਾ ਸਵਾਗਤ ਕਰਦਾ। ਟ੍ਰੇਡ ਟਾਕ ਵਪਾਰਕ ਗੱਲਬਾਤ ਇੱਕ ਡਰਾਮਾਈ ਅੰਦਾਜ਼ ਦੇ ਵਿੱਚ ਪਿਛਲੇ ਮਹੀਨੇ ਰੁਕ ਗਈ ਸੀ ਜਦੋਂ ਦੋਵਾਂ ਦੇਸ਼ਾਂ ਨੇ ਨਵੇਂ ਟੈਰਿਫ ਜਿਹੜੇ ਸੀ ਲਾ ਦਿੱਤੇ ਇੱਕ ਦੂਸਰੇ 'ਤੇ। ਟਰੰਪ ਅਤੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੇ ਕੈਨੇਡਾ ਦੇ ਉੱਪਰ ਬੇਇੱਜ਼ਤੀਆਂ ਦਾ ਇੱਕ ਦੌਰ ਚਲਾਇਆ ਅਤੇ ਇਨਸਲਟਸ ਜਿਹੜੀਆਂ ਸੀ ਕੈਨੇਡਾ ਦੇ ਉੱਪਰ ਥੋਪੀਆਂ। ਬਹੁਤ ਸਾਰੇ AI ਜਨਰੇਟਡ ਮੀਮਸ ਜਿਹੜੇ ਬਣਾ ਕੇ ਔਨਲਾਈਨ ਅਤੇ ਰੀਨੇਮ ਕਰਨ ਦਾ ਲੇਕ ਓਨਟੇਰੀਓ ਨੂੰ ਕੰਮ, ਇਹੋ ਜਿਹੇ ਅਨੇਕਾਂ ਕੰਮ ਉਹਨਾਂ ਨੇ ਕੀਤੇ। ਪਰ ਮਾਰਕ ਕਾਰਨੀ ਨੇ ਫਿਰ ਕਿਹਾ ਸੀ ਕਿ ਅਸੀਂ ਰੈਗੂਲਰ ਕੰਟੈਕਟ ਦੇ ਵਿੱਚ ਹਾਂ ਡੋਨਲਡ ਟਰੰਪ ਦੇ ਨਾਲ, ਅਤੇ ਓਪਨਨੈਸ ਇਹ ਹੈ ਕਿ USA ਦੇ ਨਾਲ ਗੱਲਬਾਤ ਹੋਵੇਗੀ ਜੇ ਉਹ ਰੈੱਡ ਲਾਈਨਸ ਜਿਹੜੀਆਂ ਨੇ ਭਾਵ ਆਪਣੀ ਸੀਮਾ ਦਾ ਉਲੰਘਣਾ ਨਾ ਕਰਨ, ਅਤੇ ਗੱਲਬਾਤ ਦੇ ਵਿੱਚ ਫਿਰ ਉਹਨਾਂ ਨਾਲ ਅੱਗੇ ਵਧਿਆ ਜਾ ਸਕਦਾ। ਪ੍ਰਾਈਮ ਮਿਨਿਸਟਰ ਨੇ ਇਹ ਐਡ ਕੀਤਾ ਕਿ ਟਰੰਪ ਅਤੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਉਹ ਸਮਝਦੀ ਹੈ ਕਿ ਉਹ ਰੈੱਡ ਲਾਈਨਸ ਜਿਹੜੀਆਂ ਨੇ ਹੁਣ ਬਹੁਤ ਕਲੀਅਰ ਨੇ ਅਤੇ ਉਹ ਕੀ ਨੇ। ਕਾਰਨੀ ਨੇ ਇਸ ਮੌਕੇ 'ਤੇ ਇਹ ਜਿਹੜੀ ਉਮੀਦ ਜਿਤਾਈ ਹੈ ਕਿ ਇੱਕ ਕੈਨੇਡੀਅਨਾਂ ਲਈ ਰਿਨਿਊਡ ਇੱਕ ਬਿਆਨ ਹੈ ਜਿਸ ਦੇ ਵਿੱਚ ਡੋਨਲਡ ਟਰੰਪ ਨੇ ਜੋ ਕਿਹਾ, ਜਿਸ ਦੇ ਵਿੱਚ ਲੱਗਦਾ ਅਤੇ ਉਹਨਾਂ ਨੂੰ ਵੀ ਹੈ ਕਿ ਕੈਨੇਡਾ ਨੂੰ ਜ਼ਲੀਲ ਤਾਂ ਕੀਤਾ ਜਾ ਰਿਹਾ ਪਰ ਗੱਲਬਾਤ ਤਾਂ ਆਖਿਰ ਨਿਬੜੇਗੀ ਨਾ ਕਿਤੇ ਨਾ ਕਿਤੇ। ਸੋ ਇਹ ਨਿਬੜਦੀ ਨਿਬੜਦੀ ਰਹਿ ਕਿਵੇਂ ਗਈ, ਇਹ ਸਾਰੀਆਂ ਗੱਲਾਂ ਸ਼ਾਇਦ ਕਦੇ ਇਹਨਾਂ ਦਾ ਪਤਾ ਨਾ ਲੱਗੇ। ਪਰ ਗੱਲਬਾਤ ਹੁਣ ਸ਼ੁਰੂ ਕਦੋਂ ਹੋਵੇਗੀ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ। ਇੱਧਰ ਕੈਨੇਡਾ ਵਿੱਚ ਮਹਿੰਗਾਈ ਦੀ ਦਰ ਐਨੂਅਲ ਇਨਫਲੇਸ਼ਨ ਰੇਟ ਜਿਹੜੀ ਹੈ 3% 'ਤੇ ਟਿਕੀ ਰਹੀ ਅਗਸਤ ਮਹੀਨੇ ਵਿੱਚ। ਇਹ ਸਟੈਟਿਸਟਿਕਸ ਕੈਨੇਡਾ ਦੇ ਅੰਕੜੇ ਕਹਿੰਦੇ ਨੇ। ਅਤੇ ਇਹ ਜੋ 3% 'ਤੇ ਟਿਕੀ ਰਹੀ ਹੈ ਇਸ ਵਿੱਚ ਗੈਸਲੀਨ ਅਤੇ ਫੂਡ ਪ੍ਰਾਈਸਿਸ ਜਿਹੜੀਆਂ ਨੇ ਥੋੜ੍ਹੀਆਂ ਜਿਹੀਆਂ ਸੌਫਟ ਹੋਈਆਂ ਉਸ ਤੋਂ ਪਿਛਲੇ ਮਹੀਨੇ ਨਾਲੋਂ। ਜੇ ਤੁਸੀਂ ਕਹੋਗੇ ਕਿ ਅਜੇ ਵੀ ਬਹੁਤ ਤੇਜ਼ ਆ, ਹਾਂ ਉਹ ਹੈਗੀਆਂ ਨੇ ਪਰ ਜੁਲਾਈ ਨਾਲੋਂ ਥੋੜ੍ਹੀਆਂ ਸੌਫਟ ਨੇ। ਪਰ ਕੁਛ ਟਰੈਵਲ ਵਗੈਰਾ 'ਤੇ ਹੋਰ ਚੀਜ਼ਾਂ 'ਤੇ ਖਰਚਾ ਜਿਹੜਾ ਵਧਿਆ। ਸ਼ੈਲਟਰ ਕੋਸਟ, ਰੈਂਟ, ਮੋਰਗੇਜ ਪੇਮੈਂਟ ਉਹ ਕਈ ਜਗ੍ਹਾ 'ਤੇ ਵਧੇ ਅਤੇ ਕਿਤੇ ਡਾਊਨ ਰਹੇ, ਪਰ ਓਵਰਆਲ ਥੋੜ੍ਹੇ ਜਿਹੇ ਅਪ ਹੀ ਰਹੇ। ਮਹੀਨਾ ਦਰ ਮਹੀਨਾ ਬੇਸਿਸ 'ਤੇ ਕੰਜ਼ਿਊਮਰ ਪ੍ਰਾਈਸਿਸ ਜਿਹੜੀਆਂ ਸੀ ਅਗਸਤ ਮਹੀਨੇ ਦੇ ਵਿੱਚ 0.1% ਡਾਊਨ ਆਈਆਂ। ਅਤੇ ਇੱਕ ਸਰਵੇਖਣ ਵੀ ਜਿਹੜਾ ਇਕੋਨੋਮਿਸਟ ਦੇ ਨਾਲ ਕੀਤਾ ਗਿਆ ਅਤੇ ਇਹ ਜਿਹੜੀ ਐਨੂਅਲ ਇਨਫਲੇਸ਼ਨ ਹੈ 3% 'ਤੇ ਜਿਹੜੀ ਹੈ ਰਹਿਣ ਦੀ ਹੀ ਉਮੀਦ ਪ੍ਰਗਟਾਈ ਸੀ। ਸੋ ਅੱਜ ਦਾ ਇਹ ਜਿਹੜਾ ਕੰਜ਼ਿਊਮਰ ਪ੍ਰਾਈਸ ਇੰਡੈਕਸ ਦਾ ਅੰਕੜਿਆਂ ਦਾ ਹੇਰ ਫੇਰ ਹੈ, ਇਹਦੇ ਵਿੱਚ ਤਾਜ਼ਾ ਜਿਹੜੀਆਂ ਕਰੂਡ ਆਇਲ ਦੀਆਂ ਕੀਮਤਾਂ ਵਧੀਆਂ ਨੇ ਉਹ ਸ਼ਾਮਿਲ ਨਹੀਂ ਹੈਗੀਆਂ। ਅਤੇ ਇਸ ਤੋਂ ਬਾਅਦ ਹੋ ਸਕਦਾ ਕਿ ਜਦੋਂ ਸਤੰਬਰ ਦੇ ਅੰਕੜੇ ਆਉਣ ਤਾਂ ਉਹ ਸਾਨੂੰ ਹੈਰਾਨ ਕਰ ਦੇਣ। ਪਰ ਇਸ ਵੇਲੇ ਅਸੀਂ ਇਹ ਸਮਝ ਸਕਦੇ ਹਾਂ ਕਿ ਜੋ ਇਨਫਲੇਸ਼ਨ ਦੀ ਦਰ ਹੈ ਉਹ ਉੱਥੇ ਕੀ ਟਿਕੀ ਹੋਈ ਪਿਛਲੇ ਮਹੀਨੇ, ਅਤੇ ਇਸ ਤੋਂ ਅੰਦਾਜ਼ਾ ਇੰਨਾ ਕੁ ਅਸੀਂ ਲਾ ਸਕਦੇ ਹਾਂ ਕਿ ਹੋ ਸਕਦਾ ਹੈ ਕਿ ਜਦੋਂ ਬੈਂਕ ਆਫ ਕੈਨੇਡਾ ਅਗਲਾ ਐਲਾਨ ਵਿਆਜ ਦਰਾਂ ਨੂੰ ਲੈ ਕੇ ਕਰੇ ਉਸ ਵਿੱਚ ਕੋਈ ਵਾਧਾ ਨਾ ਕੀਤਾ ਜਾਵੇ, ਅਤੇ ਜਿਸ ਤਰ੍ਹਾਂ ਪਿਛਲੇ ਕਈ ਮਹੀਨਿਆਂ ਤੋਂ ਉਹ ਉਸ ਨੂੰ ਸਥਿਰ ਹੀ ਰੱਖਦੇ ਆਏ ਨੇ, ਸਟੇਬਲ ਹੀ ਰੱਖਦੇ ਆਏ ਨੇ, ਉਹਨੂੰ ਉਸੇ ਤਰ੍ਹਾਂ ਰੱਖਣ। ਸੋ ਇਹ ਨਵੀਂ ਜਿਹੜੀ ਅਪਡੇਟ ਹੈ ਜੀ ਉਹ ਇਸ ਮਾਮਲੇ ਦੇ ਵਿੱਚ ਆਈ ਹੈ ਜੀ। ਹੁਣ ਜਿਹੜਾ ਕੈਨੇਡਾ ਦੇ ਵਿੱਚ ਗੱਲਬਾਤ ਕਰਦੇ ਹਾਂ ਕਿ ਟੋਰੋਂਟੋ ਦੇ ਵਿੱਚ ਇੱਕ ਇਨਵੈਸਟਮੈਂਟ ਸਮਿਟ, ਨਿਵੇਸ਼ ਸੰਮੇਲਨ ਜਿਹੜਾ ਕਰਵਾਇਆ ਜਾ ਰਿਹਾ, ਅਤੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਦੁਨੀਆ ਭਰ ਦੇ ਜਿਹੜੇ ਇਨਵੈਸਟਰ ਨੇ, ਨਿਵੇਸ਼ਕ ਨੇ, ਉਹਨਾਂ ਨੂੰ ਸੱਦਾ ਦੇ ਰਹੇ ਨੇ ਕਿ ਇਹ ਬਹੁਤ ਉੱਚ ਪੱਧਰ ਦਾ ਸਮਿਟ ਹੋਵੇਗਾ ਅਤੇ ਨਵੀਂ ਇਨਵੈਸਟਮੈਂਟ ਕੈਨੇਡਾ ਵਿੱਚ ਅਸੀਂ ਲਿਆ ਸਕਦੇ ਹਾਂ। ਗਲੋਬਲ ਐਸੈਟ ਮੈਨੇਜਰ ਐਗਜੈਕਟਿਵਸ ਕੈਨੇਡਾ ਦੇ ਵਿੱਚ ਇਹ ਪਹਿਲੇ ਇਨਵੈਸਟਮੈਂਟ ਸਮਿਟ ਜੋ ਟੋਰੋਂਟੋ ਦੇ ਵਿੱਚ ਹੋਣ ਜਾ ਰਿਹਾ ਉੱਥੇ ਹਿੱਸਾ ਲੈਣ ਲਈ ਆ ਰਹੇ ਨੇ, ਅਤੇ ਮੇਜਰ ਪ੍ਰੋਜੈਕਟ ਜਿਹੜੇ ਹੈਗੇ ਨੇ ਡਿਵੈਲਪਮੈਂਟ ਦੇ ਉਹਨਾਂ 'ਤੇ ਨਜ਼ਰ ਵੀ ਮਾਰਨਗੇ। ਮਾਰਕ ਕਾਰਨੀ

ਕੈਨੇਡਾ ਦੇ ਪ੍ਰਾਈਮ ਮਿਨਿਸਟਰ ਤੇ ਉਹਨਾਂ ਦੀ ਕੈਬਨਿਟ ਜਿਹੜੀ ਹੈ ਉਹ ਤੇ ਪ੍ਰੀਮੀਅਰਸ ਨਾਲ ਜਿਹੜੇ ਸਾਰੇ ਸੂਬਿਆਂ ਦੇ ਉਹ ਇਨਵੈਸਟਰਸ ਨੂੰ ਕਈ ਖੇਤਰਾਂ ਦੇ ਵਿੱਚ ਇਨਵੈਸਟ ਕਰਨ ਲਈ ਨਿਵੇਸ਼ ਕਰਨ ਲਈ ਆਪਣੇ ਤਰੀਕੇ ਨਾਲ ਜ਼ੋਰ ਲਾਉਣਗੇ ਜਿਹਦੇ ਵਿੱਚ ਐਨਰਜੀ ਹੈ ਇਨਫਰਾਸਟਰਕਚਰ ਹੈ ਕ੍ਰਿਟੀਕਲ ਮਿਨਰਲ ਨੇ ਅਤੇ ਅਗਲੇ ਦੋ ਦਿਨ ਜਿਹੜਾ ਸੰਮੇਲਨ ਚੱਲੇਗਾ ਇਸ 'ਤੇ ਬਹੁਤ ਉਮੀਦਾਂ ਅਸਾਂ ਕੈਨੇਡਾ ਵਾਲੇ ਲਾਏ ਬੈਠੇ ਨੇ ਇਹ ਈਵੈਂਟ ਅੱਜ ਸ਼ਾਮ ਨੂੰ ਆਰਟ ਗੈਲਰੀ ਆਫ ਓਨਟੇਰੀਓ ਦੇ ਵਿੱਚ ਸ਼ੁਰੂ ਹੋਵੇਗੀ ਉੱਥੇ ਇੱਕ ਖਾਣੇ ਦਾ ਇੰਤਜ਼ਾਮ ਕੀਤਾ ਗਿਆ ਅਤੇ ਆਮ ਪਬਲਿਕ ਅਤੇ ਮੀਡੀਆ ਲਈ ਉਹ ਏਰੀਆ ਬੰਦ ਹੋਵੇਗਾ ਕੈਨੇਡੀਅਨ ਬਿਜ਼ਨਸ ਲੀਡਰਸ ਅਤੇ ਪੋਲੀਟੀਸ਼ੀਅਨਸ ਨਾਲ ਇੱਕ ਰਿਸੈਪਸ਼ਨ ਦੇ ਵਿੱਚ ਗੱਲਬਾਤ ਕਰਦੇ ਹੋਏ ਐਤਵਾਰ ਨੂੰ ਮਾਰਕ ਕਾਰਨੀ ਹੁਣਾਂ ਨੇ ਕਿਹਾ ਕਿ ਕਈ ਡੀਲਸ ਪਹਿਲਾਂ ਹੀ ਸਾਈਨ ਹੋ ਚੁੱਕੀਆਂ ਨੇ ਅਤੇ ਇਸ ਸੰਮੇਲਨ ਅਜੇ ਸ਼ੁਰੂ ਹੋਣਾ ਹੈ ਪਰ ਇਹ ਕਿਹੜੀਆਂ ਡੀਲਸ ਨੇ ਇਹਦੇ ਬਾਰੇ ਉਹਨਾਂ ਨੇ ਕੁਛ ਨਹੀਂ ਕਿਹਾ ਅਤੇ ਅੱਗੇ ਉਹਨਾਂ ਨੇ ਆਪਣੀ ਗੱਲ ਰੱਖਦੇ ਹੋਏ ਕਿਹਾ ਕਿ ਸਾਡੇ ਕੋਲ ਸਾਰਾ ਕੁਛ ਹੈ ਜੋ ਦੁਨੀਆ ਨੂੰ ਲੋੜ ਹੈ ਐਨਰਜੀ ਰਿਸੋਰਸ ਟੈਲੈਂਟ ਤਕਨੋਲੋਜੀ ਅਤੇ ਕੈਪੀਟਲ ਇਹ ਸਾਰੀ ਚੀਜ਼ਾਂ ਸਾਡੇ ਕੋਲ ਨੇ ਮਾਰਕ ਕਾਰਨੀ ਕਹਿੰਦੇ ਨੇ ਅਤੇ ਸਾਡੀ ਸਟਰੈਂਥ ਇਸ ਦੇ ਵਿੱਚ ਹੈ ਕਿ ਅਸੀਂ ਜਿਹੜੀ ਹੈ ਇਸ ਤਰ੍ਹਾਂ ਦੀ ਸਟਰੈਂਥ ਹੈ ਸਾਡੀ ਗ੍ਰੇਟੈਸਟ ਜਿਹੜੀ ਆਮ ਕਿਸੇ ਬੈਲੈਂਸ ਸ਼ੀਟ 'ਤੇ ਲੱਭਦੀ ਨਹੀਂ ਹੈ ਜੋ ਕਿ ਇਹ ਉਹਨਾਂ ਨੇ ਜਿਹੜੀ ਗੱਲ ਹੈ ਉਹਨਾਂ ਨੇ US ਪ੍ਰੈਜੀਡੈਂਟ ਡੋਨਲਡ ਟਰੰਪ 'ਤੇ ਉਹਨਾਂ ਨੇ ਲਾਈ ਹੈ ਕਿ ਉਹਨਾਂ ਦਾ ਇਸ ਪੱਖੋਂ ਕੰਮ ਥੋੜ੍ਹਾ ਜਿਹਾ ਵਿਗੜਿਆ ਹੋਇਆ ਸੋ ਇਹ ਅੱਜ ਉਹਨਾਂ ਨੂੰ ਸੱਦਾ ਦੇ ਕੇ ਅਤੇ ਇਸ ਸਮਿਟ ਦੇ ਵਿੱਚ ਜਿਹੜਾ ਉਹ ਖਾਣਾ ਵਗੈਰਾ ਖਵਾਇਆ ਜਾਵੇਗਾ ਅਤੇ ਕੱਲ੍ਹ ਨੂੰ ਇਨਵੈਸਟਰਸ ਜਿਹੜੇ ਨੇ ਉਹ ਪ੍ਰਾਈਮ ਮਿਨਿਸਟਰ ਦੇ ਨਾਲ ਮੁਲਾਕਾਤ ਅਤੇ ਹੋਰ ਅਧਿਕਾਰੀਆਂ ਦੇ ਨਾਲ ਡਾਊਨ ਟਾਊਨ ਦੇ ਵਿੱਚ 4 ਸੀਜ਼ਨ ਹੋਟਲ ਦੇ ਵਿੱਚ ਗੱਲਬਾਤ ਕਰਨਗੇ ਅਤੇ ਕੈਨੇਡਾ ਦੇ ਇਨਵੈਸਟਮੈਂਟ ਲੈਂਡਸਕੇਪ ਦੇ ਵਿੱਚ ਜੋ ਪ੍ਰੈਜੈਂਟੇਸ਼ਨ ਦਿੱਤੀਆਂ ਜਾਣੀਆਂ ਨੇ ਉਹਨੂੰ ਦੇਖਣਗੇ ਸਮਿਟ ਦੀ ਕੀ ਜਿਹੜੀ ਹੈ ਪ੍ਰਾਈਮ ਮਿਨਿਸਟਰ ਦੀ ਪਲੈਨ ਇਹ ਹੈ ਕਿ 1 ਟ੍ਰਿਲੀਅਨ ਦੀ ਇਨਵੈਸਟਮੈਂਟ ਕੈਨੇਡਾ ਦੇ ਅਗਲੇ 5 ਸਾਲਾਂ ਦੇ ਵਿੱਚ ਅਸੀਂ ਕਰਨੀ ਹੈ ਕੈਨੇਡਾ ਦੇ ਵਿੱਚ ਕਾਰਨੀ ਨੇ ਐਤਵਾਰ ਨੂੰ ਕਿਹਾ ਕਿ ਭਾਵੇਂ ਕਿ ਸਾਰੇ ਨਾਲ ਕੋਈ ਬਹੁਤੇ ਸਹਿਮਤ ਨਾ ਹੋਣ ਪਰ ਅਸੀਂ ਫਿਰ ਵੀ ਅੱਗੇ ਵਧਣਾ ਅਤੇ ਸਭ ਦੀ ਸੁਣ ਕੇ ਵਧਣਾ ਅਤੇ ਓਨਟੇਰੀਓ ਦੇ ਪ੍ਰੀਮੀਅਰ ਡਗ ਫੋਰਡ ਜਿਹੜੇ ਨੇ ਉਹਨਾਂ ਨੇ ਕੁਛ ਇਨਵਾਈਟਿਸ ਜਿਹੜੇ ਨੇ ਉਹਨਾਂ ਨੂੰ ਇਹ ਕਿਹਾ ਕਿ ਉਹ ਆਓ ਅਤੇ ਅਸੀਂ ਆਪਣੇ ਸੰਬੰਧ ਸੁਧਾਰੀਏ ਇਹਨਾਂ ਵਿੱਚ ਕੁਵੈਤ ਮਲੇਸ਼ੀਆ ਨੈਦਰਲੈਂਡ ਸਿੰਗਾਪੁਰ ਕਤਰ ਨਾਰਵੇ ਜਪਾਨ ਅਤੇ ਆਸਟ੍ਰੇਲੀਆ ਵਗੈਰਾ ਨੇ ਡਗ ਫੋਰਡ ਕਹਿੰਦੇ ਨੇ ਕਿ 15 ਮੇਜਰ ਪ੍ਰੋਜੈਕਟ ਜਿਹੜੇ ਨੇ ਓਨਟੇਰੀਓ ਦੇ ਵਿੱਚ ਉਹ ਆਫਰ ਉੱਥੇ ਹੈ ਜਿਹਦੇ ਵਿੱਚ ਐਨਰਜੀ ਪ੍ਰੋਡਕਸ਼ਨ ਵੀ ਹੈ ਟਰਾਂਸਮਿਸ਼ਨ ਵੀ ਹੈ ਕ੍ਰਿਟੀਕਲ ਮਿਨਰਲ ਨੇ ਮਾਈਨਿੰਗ ਹੈ AI ਹੈ ਅਤੇ ਐਡਵਾਂਸਡ ਮੈਨੂਫੈਕਚਰਿੰਗ ਆ ਅਤੇ ਅਸੀਂ ਇੱਕ ਅਜਿਹੀ ਇਕੋਨਮੀ ਬਿਲਡ ਕਰ ਰਹੇ ਹਾਂ ਜਿਹੜੀ ਦੁਨੀਆ ਭਰ ਵਿੱਚ ਕਿਤੇ ਵੀ ਕੰਪੀਟ ਕਰੇਗੀ ਅਤੇ ਉਹ ਕਹਿੰਦੇ ਨੇ ਕਿ ਸਾਡਾ ਮੈਸੇਜ ਇਹੀ ਹੈ ਕਿ ਇਹ ਕੈਨੇਡਾ ਇਨਵੈਸਟਮੈਂਟ ਸਮਿਟ ਜਿਹੜਾ ਹੈ ਇਹ ਇੱਕ ਬਹੁਤ ਸਟਰੋਂਗ ਮੈਸੇਜ ਹੈ ਦੁਨੀਆ ਨੂੰ ਕਿ ਸਾਡੇ ਕੋਲ ਕੀ ਕੁਛ ਹੈ ਇੱਥੇ ਜਿਹੜਾ ਇਹ ਸਮਿਟ ਹੋਵੇਗਾ ਇਹਦੀ ਜਿਵੇਂ ਮੈਂ ਦੱਸਿਆ ਕਿ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸ਼ੁਰੂਆਤ ਕਰਨਗੇ ਲੇਕਿਨ ਸਾਬਕਾ ਕੰਜ਼ਰਵੇਟਿਵ ਪ੍ਰਾਈਮ ਮਿਨਿਸਟਰ ਦੂਸਰੀ ਪਾਰਟੀ ਦੇ ਵਿਰੋਧੀ ਜਿਹੜੀ ਪਾਰਟੀ ਹੈ ਕੈਨੇਡਾ ਦੀ ਉਸ ਦੇ ਸਾਬਕਾ ਪ੍ਰੀਮੀਅਰ ਜੋ ਇਸ ਵੇਲੇ ਰਾਜਨੀਤੀ ਵਿੱਚ ਵੀ ਨਹੀਂ ਹਨ ਸਟੀਫਨ ਹਾਰਪਰ ਉਹ ਇਸ ਇਨਵੈਸਟਮੈਂਟ ਸਮਿਟ ਦੇ ਵਿੱਚ ਕਲੋਜ਼ਿੰਗ ਭਾਸ਼ਣ ਦੇਣਗੇ ਇਹ ਚੰਗੇ ਇੱਕ ਡੈਮੋਕ੍ਰੇਸੀ ਦੀ ਲੋਕਤੰਤਰ ਦੀ ਸੋਹਣੀ ਰਵਾਇਤ ਕਿ ਜੋ ਪ੍ਰਾਈਮ ਮਿਨਿਸਟਰ ਸਾਬਕਾ ਨੇ ਉਹ ਵੀ ਵਿਰੋਧੀ ਪਾਰਟੀ ਦੇ ਉਹਨਾਂ ਨੂੰ ਵੀ ਬੁਲਾ ਕੇ ਜਿਹੜਾ ਹੈ ਸਮਿਟ ਦੇ ਵਿੱਚ ਉਹ ਸਮਾਂ ਦਿੱਤਾ ਜਾ ਰਿਹਾ ਤਾਂ ਕਿ ਉਹ ਵੀ ਇੱਕ ਸਟੇਬਿਲਿਟੀ ਜਿਹੜੀ ਹੈ ਕੈਨੇਡਾ ਦੀ ਸ਼ੋਅ ਕਰ ਸਕਣ ਭਾਵ ਇਹ ਕਿ ਜਿਵੇਂ ਕੋਈ ਆਪਣੀ ਬੱਲੇ ਬੱਲੇ ਲਈ ਹੁਣ ਮੈਂ ਨਾਮ ਨਹੀਂ ਲੈਣਾ ਕਿ ਆਪਣੀ ਬੱਲੇ ਬੱਲੇ ਲਈ ਸੰਮੇਲਨ ਕੋਈ ਕਰਵਾਉਂਦੇ ਨੇ ਅਤੇ ਉੱਥੇ ਆਪਣਾ ਹੀ ਰੌਲਾ ਰੱਪਾ ਪਾ ਕੇ ਜਿਹੜਾ ਉਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਵਿਰੋਧੀਆਂ ਦਾ ਜ਼ਿਕਰ ਤੱਕ ਨਹੀਂ ਕੀਤਾ ਜਾਂਦਾ ਜਿਸ ਨਾਲ ਇਨਵੈਸਟਰ ਜਾਂ ਹੋਰ ਜਿਹੜੇ ਲੋਕ ਨੇ ਦੁਨੀਆ ਭਰ ਦੇ ਲੀਡਰ ਉਹਨਾਂ ਨੂੰ ਇੱਕ ਸੰਕੇਤ ਤਾਂ ਜਾਂਦਾ ਹੈ ਕਿ ਕੱਲ੍ਹ ਨੂੰ ਇੱਥੇ ਸਰਕਾਰ ਬਦਲ ਗਈ ਅਤੇ ਜੋ ਇੱਥੇ ਗੱਲਾਂ ਹੋਈਆਂ ਨੇ ਇਸ ਸੰਮੇਲਨ ਦੇ ਵਿੱਚ ਜਾਂ ਇਸ ਸਮਝੌਤਿਆਂ ਦੇ ਵਿੱਚ ਉਹਨਾਂ 'ਤੇ ਫਿਰ ਪਾਣੀ ਵੀ ਫਿਰ ਸਕਦਾ ਪਰ ਜਦੋਂ ਇਸ ਤਰ੍ਹਾਂ ਵਿਰੋਧੀ ਸੋਚ ਵਾਲੀਆਂ ਅਤੇ ਹੋਰ ਸੋਚ ਵਾਲੀਆਂ ਪਾਰਟੀਆਂ ਨੂੰ ਜਿਹੜਾ ਨਾਲ ਬਿਠਾ ਕੇ ਗੱਲਬਾਤ ਕੀਤੀ ਜਾਂਦੀ ਹੈ ਭਾਵੇਂ ਵਿਚਾਰਕ ਵਖਰੇਵੇਂ ਹੋਣ ਅਤੇ ਇੱਕ ਕੈਨੇਡਾ ਦੇ ਇੱਕਜੁੱਟ ਹੋਣ ਦੀ ਨਿਸ਼ਾਨੀ ਹੈ ਅਤੇ ਪੀਅਰ ਪੋਲੀਐਵ ਇਸ ਮਾਮਲੇ 'ਚ ਹਾਜ਼ਰ ਹੋਣਗੇ ਜਾਂ ਨਹੀਂ ਇਹ ਪਤਾ ਨਹੀਂ ਹੈ ਇਹ 2 ਦਿਨਾਂ ਦਾ ਸੰਮੇਲਨ ਜਿਹੜਾ ਇਸ ਵਿੱਚ ਇਸ ਦੀ ਕਲੋਜ਼ਿੰਗ ਸਾਬਕਾ ਕੰਜ਼ਰਵੇਟਿਵ ਪ੍ਰਾਈਮ ਮਿਨਿਸਟਰ ਸਟੀਫਨ ਹਾਰਪਰ ਕਰਨਗੇ

0: ਤੇ ਇਹਦੇ ਵਿੱਚ ਇਹ ਕਿਹਾ ਗਿਆ ਕਿ ਹਾਰਪਰ ਦੀ ਇਨਵੋਲਵਮੈਂਟ ਜਿਹੜੀ ਹੈ ਉਹ ਇਸ ਕਰਕੇ ਜਿਹੜੀ ਹੈ ਇਸ ਵਿੱਚ ਦਿਖਾਈ ਜਾ ਰਹੀ ਹੈ ਕਿ ਫੋਰਨ ਕੈਪੀਟਲ ਜੋ ਵਿਦੇਸ਼ੀ ਨਿਵੇਸ਼ ਹੈ ਕੈਨੇਡਾ ਦਾ ਵਿੱਚ ਉਹ ਕੋਈ ਪਾਰਟੀਸ਼ਨ ਇਸ਼ੂ ਨਹੀਂ ਆ ਪਾਰਟੀਸ਼ਨ ਇਸ਼ੂ ਨਹੀਂ ਆ ਹਾਰਪਰ ਜੋ ਕਿ ਅਲਬਰਟਾ ਇਨਵੈਸਟਮੈਂਟ ਮੈਨੇਜਮੈਂਟ ਕਾਰਪਰ ਦੇ ਕਾਰਪ ਦੇ ਇਸ ਵੇਲੇ ਚੇਅਰ ਨੇ ਹੈੱਡ ਨੇ ਇਹ ਅਲਬਰਟਾ ਸਰਕਾਰ ਦਾ ਪੈਨਸ਼ਨ ਫੰਡ ਹੈ ਜਿਹੜਾ ਕਿ $200 ਬਿਲੀਅਨ ਤੋਂ ਵੱਧ ਦੇ ਐਸੈਟ ਦੇਖਦਾ ਇੱਥੇ ਇਹ ਵੀ ਗੱਲ ਵਰਣਨ ਯੋਗ ਆ ਕਿ ਮਾਰਕ ਕਾਰਨੀ ਅਤੇ ਸਟੀਫਨ ਹਾਰਪਰ ਅਕਸਰ ਗੱਲਬਾਤ ਕਰਦੇ ਰਹਿੰਦੇ ਨੇ ਅਤੇ ਇੱਥੇ ਜਿਹੜਾ ਹੈ ਰਿਲੇਸ਼ਨਸ਼ਿਪ ਜਿਹੜਾ ਹੈ ਇਹ ਪਹਿਲਾਂ ਵੀ ਸੀ ਅਤੇ ਜਦੋਂ ਦੇ ਮਾਰਕ ਕਾਰਨੀ ਪਿਛਲੇ ਸਾਲ ਪ੍ਰਾਈਮ ਮਿਨਿਸਟਰ ਦੀ ਇਲੈਕਸ਼ਨ ਉਹਨਾਂ ਨੇ ਜਿੱਤੀ ਹੈ ਜਿਹੜੀ ਕੈਨੇਡਾ ਦੀ ਫੈਡਰਲ ਇਲੈਕਸ਼ਨ ਜਿਹੜੀ ਜਿੱਤੀ ਲਿਬਰਲ ਪਾਰਟੀ ਨੇ ਉਸ ਤੋਂ ਬਾਅਦ ਵੀ ਇਹ ਗੱਲਬਾਤ ਜਾਰੀ ਹੈ 10 ਸਾਲ ਫੈਡਰਲ ਪੋਲੀਟਿਕਸ ਛੱਡਣ ਤੋਂ ਬਾਅਦ ਵੀ ਸਟੀਫਨ ਹਾਰਪਰ ਕੰਜ਼ਰਵੇਟਿਵ ਦੇ ਵਿੱਚ ਆਪਣੀ ਚੰਗੀ ਪੈਂਟ ਰੱਖਦੇ ਨੇ ਅਤੇ ਉਹਨਾਂ ਦੀ ਅਪੀਅਰੈਂਸ ਜਿਹੜੀ ਇਸ ਕਾਰਨੀ ਦੇ ਸਮਿਟ 'ਤੇ ਜਿਹੜੀ ਹੈ ਇਹ ਇੱਕ ਬਹੁਤ ਵੱਡਾ ਮਾਅਨਾ ਰੱਖਦੀ ਹੈ ਅਤੇ ਕੈਨੇਡਾ ਦੀ ਇਕਨੋਮਿਕ ਰਿਲਾਇੰਸ ਜੋ ਅਮਰੀਕਾ 'ਤੇ ਨਿਰਭਰ ਹੋਣ ਦੀ ਇੱਕ ਰਵਾਇਤ ਬਣੀ ਹੋਈ ਹੈ ਕਿ ਕੈਨੇਡਾ ਵਾਲੇ ਅਮਰੀਕਾ 'ਤੇ ਬਹੁਤ ਜ਼ਿਆਦਾ ਡਿਪੈਂਡੈਂਟ ਨੇ ਅਤੇ ਸਟੀਫਨ ਹਾਰਪਰ ਖੁਦ ਕਹਿੰਦੇ ਰਹੇ ਨੇ ਕਿ ਮੈਂ ਜਿੰਨੇ ਹੁਣ ਤੱਕ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਹੋਏ ਨੇ ਉਹਨਾਂ ਵਿੱਚੋਂ ਸਭ ਤੋਂ ਪ੍ਰੋ ਅਮੈਰੀਕਨ ਸੀ ਭਾਵ ਸਭ ਤੋਂ ਅਮਰੀਕਾ ਦੇ ਕਲੋਜ਼ ਸੀ ਅਤੇ ਮੈਂ ਅੱਜ ਇਹ ਕਹਿੰਦਾ ਕਿ ਸਾਨੂੰ ਹੋਰ ਪਾਸੇ ਦੇਖਣ ਦੀ ਲੋੜ ਹੈ ਇਸ ਸਪੀਚ 'ਤੇ ਬਹੁਤ ਲੋਕਾਂ ਦਾ ਧਿਆਨ ਹੋਵੇਗਾ ਅਤੇ ਇਹ ਮੀਡੀਆ ਇਸ ਨੂੰ ਪ੍ਰਸਾਰਿਤ ਵੀ ਕਰੇਗਾ ਅਤੇ ਹਾਰਪਰ ਲਈ ਇਹ ਬਹੁਤ ਅਨਯੂਜੁਅਲ ਮੂਵ ਹੈ ਜਦੋਂ ਤੋਂ ਉਹ ਪ੍ਰਾਈਮ ਮਿਨਿਸਟਰ ਦੀ ਗੱਦੀ ਤੋਂ ਲੱਥੇ ਨੇ ਉਹਨਾਂ ਨੇ ਬਿਲਕੁਲ ਇਸ ਤਰ੍ਹਾਂ ਦੀਆਂ ਸਪੀਚਿਸ ਜਿਹੜੀਆਂ ਨਹੀਂ ਦਿੱਤੀਆਂ ਸੋ ਓਪਨਿੰਗ ਐਡਰੈਸ ਮਾਰਕ ਕਾਰਨੀ ਦਾ ਅਤੇ ਕਲੋਜ਼ ਕਰਨਗੇ ਇਵੈਂਟ ਨੂੰ ਸਟੀਫਨ ਹਾਰਪਰ ਅਤੇ ਪੈਨਸ਼ਨ ਫੰਡ ਲੀਡਰ ਜਿਹੜੇ ਨੇ ਉਹ ਬਹੁਤ ਵੱਡੀ ਪ੍ਰੈਜੈਂਸ ਉਹਨਾਂ ਦੀ ਹੋਵੇਗੀ ਜਿਹਨਾਂ ਵਿੱਚ ਜੌਨ ਗ੍ਰਹਿਮ ਨੇ ਉਹ ਪ੍ਰੈਜੀਡੈਂਟ ਅਤੇ CEO ਨੇ ਕੈਨੇਡਾ ਪੈਨਸ਼ਨ ਪਲੈਨ ਇਨਵੈਸਟਮੈਂਟ ਬੋਰਡ ਦੇ ਅਤੇ ਉਹ ਵੀ ਆਪਣਾ ਜਿਹੜਾ ਹੈ ਕੁਛ ਸਪੀਚ ਦੇ ਵਿੱਚ ਵਧੀਆ ਗੱਲਾਂ ਕਰ ਸਕਦੇ ਨੇ ਵੱਡੀਆਂ ਗੱਲਾਂ ਕਰ ਸਕਦੇ ਨੇ ਇਨਵੀਟੇਸ਼ਨ ਓਨਲੀ ਸਮਿਟ ਜਿਹੜਾ ਹੈ ਇਸ ਵਿੱਚ 250 ਗੈਸਟ ਜਿਹੜੇ ਨੇ 25 ਮੁਲਕਾਂ ਤੋਂ ਆਉਣਗੇ ਜਿਹੜੇ ਲੋਕਾਂ ਦੇ ਪੱਕੇ ਆਉਣ ਦੀ ਉਮੀਦ ਹੈ ਉਹਨਾਂ ਵਿੱਚ ਬਲੈਕ ਰੌਕ ਇੰਕ ਦੇ ਚੇਅਰਮੈਨ ਲੈਰੀ ਫਿੰਕ ਬਾਰਕਲੇ PLC ਦੇ ਚੀਫ ਐਗਜ਼ੈਕਟਿਵ CS ਵੈਂਕਟਾ ਕ੍ਰਿਸ਼ਨ ਅਤੇ ਸੀਨੀਅਰ ਅਫੀਸ਼ਲ ਜਿਹੜੇ ਨੇ ਪੈਨਸ਼ਨ ਅਤੇ ਸੋਵਰਨ ਵੈਲਥ ਫੰਡ ਦੇ ਸਾਊਦੀ ਅਰਬ ਦੀ ਪਬਲਿਕ ਇਨਵੈਸਟਮੈਂਟ ਫੰਡ ਦੇ ਅਤੇ ਨਾਰਵੇ ਦੀ ਨੋਰਜਿਸ ਬੈਂਕ ਇਨਵੈਸਟਮੈਂਟ ਮੈਨੇਜਮੈਂਟ ਦੇ ਪੂਰੀ ਸੂਚੀ ਅਜੇ ਤੱਕ ਜਾਰੀ ਨਹੀਂ ਕੀਤੀ ਗਈ ਅਤੇ ਇਹ ਜਿਹੜਾ ਇੱਕ ਪ੍ਰੋਗਰਾਮ ਜਿਹੜਾ ਹੈ ਸਰਕਾਰ ਦਾ ਇਹ ਦਿਖਾਉਂਦਾ ਹੈ ਕਿ ਇਸ ਵਿੱਚ ਪੈਨਲਸ ਬਹੁਤ ਸਾਰੇ ਹੋਣਗੇ ਜਿਸ ਵਿੱਚ ਕ੍ਰਿਟੀਕਲ ਮਿਨਰਲਸ ਡਿਫੈਂਸ ਐਨਰਜੀ ਆਰਟੀਫਿਸ਼ਲ ਇੰਟੈਲੀਜੈਂਸ ਅਤੇ ਹੋਰ ਵੱਧ ਰਹੇ ਤਕਨਾਲੋਜੀ ਖੇਤਰਾਂ ਦੇ ਮੈਂਬਰ ਜ਼ਾਹਰਾ ਤੌਰ 'ਤੇ ਸ਼ਾਮਲ ਹੋਣਗੇ ਜੀ
1: ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਹਾਂ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
2: ਹਾਈ ਕੁਆਲਿਟੀ ਵਾਲੀਆਂ ਫੋਟੋ ਚਾਹੀਦੀਆਂ ਨੇ ਤਾਂ ਫਿਰ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰ ਲਓ ਕਿਸੇ ਵੀ ਉਮਰ ਦੀਆਂ 2 ਪਾਸਪੋਰਟ ਫੋਟੋ ਸਿਰਫ $7 ਵਿੱਚ ਤੁਹਾਡੇ ਕਾਰੋਬਾਰ ਜਾਂ ਸੋਸ਼ਲ ਮੀਡੀਆ ਪ੍ਰੋਫਾਈਲ ਲਈ ਪ੍ਰੋਫੈਸ਼ਨਲ ਹੈਡਸ਼ਾਟ ਸੁੰਦਰ ਫੈਮਿਲੀ ਫੋਟੋ ਜੋ ਸਦਾ ਲਈ ਯਾਦਗਾਰ ਬਣ ਜਾਵੇ ਸਾਡੇ ਤਜਰਬੇਕਾਰ ਫੋਟੋਗ੍ਰਾਫਰ ਲੇਟੈਸਟ ਇਕਵਿਪਮੈਂਟ ਵਰਤਦੇ ਹਨ ਤਾਂ ਜੋ ਤੁਹਾਡੀਆਂ ਫੋਟੋਆਂ ਬਿਲਕੁਲ ਪਰਫੈਕਟ ਆਉਣ ਇਹ ਸਭ ਕੁਝ ਬਿਲਕੁਲ ਵਾਜਬ ਪ੍ਰਾਈਸ ਤੇ ਪਾਸਪੋਰਟ ਤੋਂ ਲੈ ਕੇ ਹੈਡਸ਼ਾਟ ਅਤੇ ਪਰਿਵਾਰਕ ਪੋਰਟਰੇਟ ਤੱਕ ਅਸੀਂ ਸਭ ਕੁਝ ਕਰਦੇ ਹਾਂ ਪਿਕਸਲ ਫੋਟੋ ਸਟੂਡੀਓ ਤੇ ਭਰੋਸਾ ਕਰੋ ਤੁਹਾਡੀ ਫੋਟੋਗ੍ਰਾਫੀ ਦੀ ਹਰ ਲੋੜ ਲਈ ਕਾਲ ਕਰੋ 403-947-0060 403-947

0: 10060, जहां आओ यूनिट 530669 सवाना बुलेवर्ड नॉर्थ ईस्ट कैलगरी पिक्सल फोटो स्टूडियो जिंदगी दे पलानू कैद करदे होए एक फोटो एक वार
1: रोड ते नवा ट्रक चाड़न लई थब्बा नोटां दा लगदा है ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
0: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
1: ਬੜੇ ਸੋਚਾਂ ਚ ਪਏ ਹੋ ਵੀਰ ਜੀ ਕੀ ਗੱਲ ਹੋ ਗਈ
0: ਥੱਕ ਗਏ ਆ ਘਰ ਲੱਭ ਲੱਭ ਕੇ ਕੈਲਗਰੀ ਚ ਘਰ ਖਰੀਦਣਾ ਤਾਂ ਹੁਣ ਬੜਾ ਹੀ ਔਖਾ
1: ਤੁਸੀਂ ਘਰ ਚੰਦਰਮਾ ਤੇ ਲੱਭਦੇ ਹੋਣੇ ਕੈਲਗਰੀ ਚ ਨਹੀਂ ਆ ਨੋਟ ਕਰੋ ਨੰਬਰ ਅਰੁਣ ਕੌਸ਼ਲ ਦਾ
0: ਕਰ ਲਿਆ ਜੀ ਨੋਟ ਫੋਨ ਨੰਬਰ 403-618-2112
1: ਰੀਅਲ ਐਸਟੇਟ ਦੇ ਸਭ ਮਸਲਿਆਂ ਦਾ ਹੱਲ ਕਰਨਗੇ ਪ੍ਰੈਪ ਰਿਐਲਿਟੀ ਦੇ ਮਸ਼ਹੂਰ ਰਿਐਲਟਰ ਅਰੁਣ ਕੌਸ਼ਲ
0: ਅੱਛਾ ਜੀ ਅਰੁਣ ਕੌਸ਼ਲ ਲੱਭ ਕੇ ਦੇਣਗੇ ਸਾਨੂੰ ਘਰ
1: ਜੀ ਹਾਂ ਕੱਲੇ ਘਰ ਨਹੀਂ ਪ੍ਰਾਪਰਟੀ ਰੈਜ਼ੀਡੈਂਸ਼ੀਅਲ ਹੋਵੇ ਜਾਂ ਕਮਰਸ਼ੀਅਲ ਘਰ ਖਰੀਦਣਾ ਹੋਵੇ ਜਾਂ ਵੇਚਣਾ ਪ੍ਰੈਪ ਰਿਐਲਿਟੀ ਦੀ ਵੱਡੀ ਟੀਮ ਤੁਹਾਡੇ ਲਈ ਕਰੇਗੀ ਦਿਨ ਰਾਤ ਇੱਕ ਕੈਲਗਰੀ ਸ਼ਹਿਰ ਤੋਂ ਇਲਾਵਾ ਨੇੜੇ ਦੇ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਕੋਲ ਲਿਸਟਿੰਗ ਦਾ ਵੱਡਾ ਖਜ਼ਾਨਾ ਹੈ ਪ੍ਰਾਪਰਟੀ ਵੇਚਣ ਲਈ ਜਾਂ ਖਰੀਦਣ ਲਈ ਯਾਦ ਰੱਖੋ ਅਰੁਣ ਕੌਸ਼ਲ ਦਾ ਫੋਨ ਨੰਬਰ 403-618-2112 ਅਰੁਣ ਕੌਸ਼ਲ ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
0: ਕਿੱਦਾਂ ਵੀਰੇ ਮੈਂ ਤੈਨੂੰ ਲੱਭਦਾ ਫਿਰਦਾ ਕਈ ਦਿਨਾਂ ਤੋਂ ਤੇਰਾ ਫੋਨ ਵੀ ਨਹੀਂ ਲੱਗਾ ਜ਼ਰੂਰੀ ਕੰਮ ਸੀ ਤੇਰੇ ਨਾਲ ਕੋਈ
2: ਲੱਭਣਾ ਕਿੱਥੋਂ ਭਰਾਵਾ ਮੈਂ ਤਾਂ ਇੰਡੀਆ ਗਿਆ ਸੀ
0: ਕੀਤਾ ਨਾ ਉਹੀ ਕੰਮ ਦੱਸ ਕੇ ਜਾਂਦਾ ਤਾਂ ਮੈਂ ਇੰਡੀਆ ਤੋਂ ਪੈਸੇ ਮੰਗਾਉਣੇ ਸੀ
2: ਲੈ ਦੱਸ ਬੱਚਿਆਂ ਵਾਲੀ ਗੱਲ ਕਰਦਾ ਤੂੰ ਇੰਨੇ ਸਾਲ ਹੋ ਗਏ ਤੈਨੂੰ ਕੈਲਗਰੀ ਰਹਿੰਦਿਆਂ ਮੈਨੂੰ ਲੱਭਣ ਨਾਲੋਂ ਫੋਨ ਕਰਨਾ ਸੀ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੰਘ ਸਿੱਧੂ ਨੂੰ ਵਧੀਆ ਰੇਟ ਤੇ ਬੈਸਟ ਸਰਵਿਸ ਲਈ ਕਾਲ ਕਰ 403-607-4408
0: ਇੰਡੀਆ ਨੂੰ ਡਾਲਰ ਭੇਜਣੇ ਹੋਣ ਜਾਂ ਰੁਪਏ ਮੰਗਾਉਣੇ ਹੋਣ ਤਾਂ ਰੇਸ਼ਮ ਸਿੱਧੂ ਨਾਲ ਰੇਟ ਜ਼ਰੂਰ ਚੈੱਕ ਕਰੋ ਤਸੱਲੀ ਬਖਸ਼ ਤੇ ਤੇਜ਼ ਸਰਵਿਸ ਲੰਬੇ ਸਮੇਂ ਤੋਂ ਭਰੋਸੇਯੋਗ ਸੇਵਾਵਾਂ ਲਈ ਜਾਣੇ ਜਾਂਦੇ ਹਨ ਅਕਾਲ ਫੋਰਨ ਐਕਸਚੇਂਜ ਦੇ ਰੇਸ਼ਮ ਸਿੱਧੂ 403-607-4208 ਅਕਾਲ ਫੋਰਨ ਐਕਸਚੇਂਜ
3: ਪੂਰਾ ਸਾਲ ਹੋ ਗਿਆ ਗਾਣਾ ਸੁਣਦੀ ਨੂੰ ਬਸ ਕੈਲਗਰੀ ਚ ਘਰ ਲੈਣ ਦੀਆਂ ਫੀਲਿੰਗਾਂ ਹੀ ਲਈ ਜਾਇਓ ਵੀਰੇ ਦੀ ਫੈਮਿਲੀ ਨੇ ਵੀ ਟੋਰਾਂਟੋ ਤੋਂ ਕੈਲਗਰੀ ਮੂਵ ਹੋਣ ਦਾ ਮਨ ਬਣਾ ਲਿਆ ਹੈ ਉਹਨਾਂ ਦੇ ਆਉਣ ਤੋਂ ਪਹਿਲਾਂ ਮੈਨੂੰ ਘਰ ਚਾਹੀਦਾ ਹੈ
4: ਮੇਰੀ ਕੱਲ ਹੀ ਗੱਲ ਹੋਈ ਹੈ ਰਿਐਲਟਰ ਜੱਗੀ ਤੇ ਲੋਹਰਾ ਨਾਲ ਜਿਨ੍ਹਾਂ ਦੀ ਸਲਾਹ ਨਾਲ ਹੁਣ ਘਰ ਇੱਕ ਨਹੀਂ ਦੋ ਲਵਾਂਗੇ ਪਹਿਲਾ ਆਪਣੇ ਲਈ ਤੇ ਦੂਜਾ ਤੇਰੇ ਵੀਰੇ ਲਈ ਮੈਂ ਸੁਣਿਆ ਜੱਗੀ ਢਿੱਲੋਂ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ ਸਮਝਾਉਂਦੇ ਹੈ
3: ਜੀ ਹਾਂ ਮੈਕਸਵੈਲ ਸੈਂਟਰਲ ਰਿਐਲਟੀ ਨਾਲ ਕੰਮ ਕਰਦੇ ਜੱਗੀ ਢਿੱਲੋਂ ਨਾਲ ਇੱਕ ਵਾਰ ਜ਼ਰੂਰ ਗੱਲਬਾਤ ਕਰੋ ਜੱਗੀ ਢਿੱਲੋਂ ਦਾ ਫੋਨ ਨੰਬਰ ਹੈ 403-616-2445
5: ਅੱਜ ਫੇਰ ਨੀ ਲੋਡ ਮਿਲਿਆ
6: ਕੀ ਹੋਇਆ
5: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨੀ ਮਿਲ ਹੋਣਾ ਦੋ ਦਿਨ
6: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
2: ਹੈਲੋ ਗੋਪੀ ਸ਼ੁਕਰ ਆ ਤੂੰ ਫੋਨ ਚੁੱਕ ਲਿਆ ਜਿੱਦਣ ਦਾ ਨਵਾਂ ਘਰ ਲਿਆ ਸੱਜਣ

0: ਮਿੱਤਰ ਫੋਨ ਚੁੱਕਣੋਂ ਵੀ ਗਏ।
1: ਉਹ ਸਾਰੇ ਡਰਦੇ ਨੀ ਚੱਕਦੇ, ਉਹਨਾਂ ਨੂੰ ਲੱਗਦਾ ਤੂੰ ਮੂਵਿੰਗ ਲਈ ਕਹੂੰਗਾ, ਕੌਣ ਇੰਨੇ ਭਾਰੇ ਸਮਾਨ ਨੂੰ ਹੱਥ ਪਾਵੇ।
0: ਉਹ ਨਹੀਂ ਭਰਾਵਾ, ਮੈਂ ਇੰਜ ਨਹੀਂ ਕਰਦਾ, ਆਪਾਂ ਤੇ ਹਰ ਵਾਰ ਸਟਾਰ ਮੂਵਿੰਗ ਵਾਲਿਆਂ ਨੂੰ ਇੱਕ ਫੋਨ ਕਰੀਦਾ, ਉਹ ਬਹੁਤ ਵਧੀਆ ਤਰੀਕੇ ਨਾਲ ਸਾਰੇ ਘਰ ਦਾ ਸਮਾਨ ਸਹੀ ਸਲਾਮਤ ਬਿਨਾਂ ਕਿਸੇ ਝੰਝਟ ਦੇ ਮੂਵ ਕਰ ਜਾਂਦੇ ਆ।
2: ਆਪਣੇ ਘਰ ਜਾਂ ਆਫਿਸ ਦਾ ਸਮਾਨ ਮੂਵ ਕਰਾਉਣਾ ਹੋਵੇ ਤਾਂ ਸਟਾਰ ਮੂਵਿੰਗ ਦੇ ਮਲਕੀਤ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 4038701790 403-870-1790 ਸਤਾਰਾਂ 90 ਸਟਾਰ ਮੂਵੀ।

ਤੇ ਆਓ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਤੇ ਗੱਲ ਹੁਣ ਕਰਦੇ ਹਾਂ ਜੀ ਜੋ ਸਰਵੇਖਣ ਇਸ ਮੁਲਕ ਦੇ ਵਿੱਚ ਹੁੰਦੇ ਰਹਿੰਦੇ ਨੇ ਤੇ ਉਹ ਸਰਵੇਖਣ ਕਿਹੋ ਜਿਹੇ ਹੁੰਦੇ ਨੇ ਇਹ ਆਪ ਜੀ ਨਾਲ ਅਸੀਂ ਸਾਂਝੇ ਕਰਦੇ ਰਹਿੰਦੇ ਹਾਂ ਆਮ ਤੌਰ 'ਤੇ ਫੈਡਰਲ ਪੋਲੀਟਿਕਸ ਨੂੰ ਲੈ ਕੇ ਪ੍ਰੋਵਿੰਸ਼ੀਅਲ ਪੋਲੀਟਿਕਸ ਨੂੰ ਲੈ ਕੇ ਲੋਕਾਂ ਦੇ ਮੂਡ ਬਾਰੇ ਇਕਨੋਮਿਕਸ ਬਾਰੇ ਹੋਰ ਸੈਂਕੜੇ ਚੀਜ਼ਾਂ ਦੇ ਬਾਰੇ ਸਰਵੇਖਣ ਜਿਹੜੇ ਨੇ ਆਉਂਦੇ ਰਹਿੰਦੇ ਨੇ ਅਤੇ ਲੋਕ ਕੀ ਸੋਚਦੇ ਨੇ ਜਿਵੇਂ ਅੱਜ ਕੱਲ੍ਹ ਰੈਫਰੈਂਡਮ 'ਤੇ ਬੜਾ ਕੁਛ ਚੱਲ ਰਿਹਾ ਖੈਰ ਰੈਫਰੈਂਡਮ ਦੀ ਗੱਲਬਾਤ ਅਸੀਂ ਬਾਅਦ ਵਿੱਚ ਕਰਾਂਗੇ ਅਸੀਂ ਹੁਣ ਜਰਾ ਇੱਕ ਅਬਾਕਸ ਦੇ ਨਵੇਂ ਸਰਵੇਖਣ 'ਤੇ ਜਿਹੜੀ ਗੱਲ ਹੈ ਜੀ ਉਹ ਕਰ ਲਈਏ ਇਹ ਜਿਹੜਾ ਸਰਵੇਖਣ ਹੈ ਅਤੇ ਮੈਂ ਬਹੁਤ ਵਾਰੀ ਦੇਖਿਆ ਕਿ ਇਸ ਰਿਸਰਚ ਗਰੁੱਪ ਦਾ ਜੋ ਸਰਵੇਖਣ ਹੁੰਦਾ ਹੈ ਉਹ ਆਮ ਤੌਰ 'ਤੇ ਦੂਸਰਿਆਂ ਨਾਲ ਥੋੜ੍ਹਾ ਜਿਹਾ ਅਲੱਗ ਹੁੰਦਾ ਹੈ ਅਤੇ ਪਿਛਲੇ ਅਸੀਂ ਕਹਿ ਲਓ ਕਿ ਡੇਢ ਕੁ ਸਾਲ ਤੋਂ ਬਲਕਿ ਜ਼ਿਆਦਾ ਤੋਂ ਜਿੰਨੇ ਅਸੀਂ ਸਰਵੇਖਣ ਸਾਂਝੇ ਕੀਤੇ ਨੇ ਉਹਨਾਂ ਵਿੱਚ ਲਿਬਰਲ ਪਾਰਟੀ ਜਿਹੜੀ ਹੈ ਉਹ ਅੱਗੇ ਰਹੀ ਕੰਜ਼ਰਵੇਟਿਵ ਦੇ ਨੌਂ ਅਤੇ ਚੋਣ ਨਤੀਜਿਆਂ ਦੇ ਵਿੱਚ ਵੀ ਪਿਛਲੇ ਸਾਲ ਅਪ੍ਰੈਲ ਦੇ ਵਿੱਚ ਇਹੀ ਸਾਹਮਣੇ ਆਇਆ ਉਸ ਤੋਂ ਬਾਅਦ ਇਹ ਫਰਕ ਹੋਰ ਵੀ ਸਰਵੇਖਣਾਂ ਦੇ ਮੁਤਾਬਕ ਵੱਧਦਾ ਗਿਆ ਪਰ ਅਬਾਕਸ ਵਾਲਿਆਂ ਦਾ ਜੋ ਪੋਲ ਹੁੰਦਾ ਉਸ ਵਿੱਚ ਇਹ ਫਰਕ ਉਹਨਾਂ ਨਹੀਂ ਹੁੰਦਾ ਪਰ ਇਹ ਜੋ ਤਾਜ਼ਾ ਸਰਵੇਖਣ ਉਹਨਾਂ ਦਾ ਆਇਆ ਇਸ ਵਿੱਚ ਉਹ ਕਹਿੰਦੇ ਨੇ ਕਿ ਲਿਬਰਲਸ ਵਾਲਿਆਂ ਦੀ 14 ਅੰਕਾਂ ਦੀ ਲੀਡ ਹੈ ਜਦੋਂ ਤੋਂ ਲਾਸਟ ਜਿਹੜਾ ਅਗਸਤ ਦੇ ਵਿੱਚ ਅਸੀਂ ਕੀਤਾ ਸੀ ਅਤੇ ਇਹ ਹੁਣ ਤੱਕ 2017 ਦੇ ਵਿੱਚ ਜਿਹੜੀ ਲੀਡ ਸੀਗੀ ਜੀ ਜਦੋਂ ਜਸਟਿਨ ਟਰੂਡੋ ਦੀ ਚੜ੍ਹਾਈ ਸੀ ਉਸ ਵੇਲੇ ਤੋਂ ਕਹਿ ਲਓ ਕਿ ਬਾਅਦ ਇਹ ਸਭ ਤੋਂ ਵੱਡੀ ਲੀਡ ਹੈ 14 ਅੰਕਾਂ ਦੀ ਅਤੇ ਅਬਾਕਸ ਵਾਲੇ ਕਹਿੰਦੇ ਨੇ ਕਿ ਸਾਡੇ ਸਰਵੇਖਣ ਤੋਂ ਇਹ ਪਤਾ ਲੱਗਦਾ ਕਿ ਜੇ ਅੱਜ ਚੋਣਾਂ ਹੋ ਜਾਣ ਤਾਂ ਜਿਹੜੇ ਲੋਕਾਂ ਨੇ ਫੈਸਲਾ ਕੀਤਾ ਕਿ ਵੋਟ ਕਿਹਨੂੰ ਪਾਉਣੀ ਹੈ ਅਤੇ 47% ਜਿਹੜੇ ਲਿਬਰਲ ਪਾਰਟੀ ਨੂੰ ਪਾਉਣਗੇ ਅਤੇ 33% ਜਿਹੜੇ ਨੇ ਕੰਜ਼ਰਵੇਟਿਵ ਨੂੰ ਪਾ ਦੇਣਗੇ ਅਤੇ 8 NDP ਨੂੰ ਪਾ ਦੇਣਗੇ 7 ਬਲੋਕ ਨੂੰ ਪਾ ਦੇਣਗੇ ਅਤੇ 3% ਜਿਹੜੇ ਨੇ ਜੀ ਉਹ ਗ੍ਰੀਨ ਪਾਰਟੀ ਨੂੰ ਪਾ ਦੇਣਗੇ ਲਿਬਰਲਸ ਦੀ ਜਿਹੜੀ ਸਪੋਰਟ ਹੈ ਉਹ BC ਓਨਟੇਰੀਓ ਅਤੇ ਐਟਲਾਂਟਿਕ ਸੂਬਿਆਂ ਦੇ ਵਿੱਚ ਈਸਟ ਵਾਲੇ ਪਾਸੇ ਨੂੰ 50% ਤੋਂ ਵੀ ਜ਼ਿਆਦਾ ਜਦਕਿ ਕਿਊਬਿਕ ਦੇ ਵਿੱਚ ਉਹਨਾਂ ਨੂੰ 48% ਸਪੋਰਟ ਹੈ ਹੁਣ ਇਹ ਸਾਰੇ ਜਿਹੜੇ ਸਟੇਟ ਸੂਬੇ ਨੇ ਪ੍ਰੋਵਿੰਸ ਨੇ BC ਓਨਟੇਰੀਓ ਜਾਂ ਐਟਲਾਂਟਿਕ ਦੇ ਜਿੰਨੇ ਕੁ ਹੈਗੇ ਨੇ ਨੋਵਾ ਸਕੋਸ਼ੀਆ ਵਗੈਰਾ ਅਤੇ ਇੱਧਰ ਕਿਊਬਿਕ ਦੇ ਵਿੱਚ ਪਾ ਕੇ ਇਹ 50% ਦੇ ਨੇੜੇ ਤੇੜੇ ਹੈਗੀ ਕਹਾਣੀ ਇਹ ਜਦਕਿ ਅਲਬਰਟਾ ਸਸਕੈਚੂਨ ਅਤੇ ਮੈਨੀਟੋਬਾ ਦੇ ਵਿੱਚ ਕੰਜ਼ਰਵੇਟਿਵ ਜਿਹੜੇ ਨੇ ਇਹਨਾਂ ਤੋਂ ਅੱਗੇ ਨੇ ਸਰਵੇ ਇਹ ਇੱਕ ਬੜੇ ਉਸ ਖਾਸ ਦੌਰ ਦੇ ਵਿੱਚ ਕਰਵਾਇਆ ਗਿਆ ਜਦੋਂ ਅਮਰੀਕਾ ਦੇ ਨਾਲ ਪੂਰਾ ਇੱਕ ਜਿਹੜਾ ਵਪਾਰਕ ਖਿੱਚੋ ਤਾਣ ਵਾਲਾ ਮਾਹੌਲ ਬਣਿਆ ਹੋਇਆ ਅਤੇ ਲਿਬਰਲਸ ਵਾਲਿਆਂ ਨੇ ਅਗਸਤ ਦੇ ਵਿੱਚ ਓਨਟੇਰੀਓ BC ਦੇ ਕਿਊਬਿਕ ਵਿੱਚ 3 ਬਾਈ ਇਲੈਕਸ਼ਨ ਵੀ ਜਿੱਤੀਆਂ ਨੇ ਅਤੇ ਇਸ ਵੇਲੇ ਕੈਨੇਡੀਅਨਾਂ ਦੇ ਉੱਪਰ ਜਿਹੜਾ ਕੀਤਾ ਗਿਆ ਸਰਵੇਖਣ ਹੈ ਉਹ ਲਿਬਰਲ ਪਾਰਟੀ ਨੂੰ ਕਾਫੀ ਵੱਡੀ ਰੇਡ ਦਿੰਦਾ ਹੈ ਕੈਨੇਡੀਅਨਾਂ ਵਾਸਤੇ ਸਭ ਤੋਂ ਵੱਡੇ ਕੰਸਰਨ ਕੀ ਨੇ ਉਹ ਹੈ ਜੀ ਨੰਬਰ 1 'ਤੇ 46% ਕੈਨੇਡੀਅਨ ਕਹਿੰਦੇ ਨੇ ਕਿ ਡੋਨਲਡ ਟਰੰਪ ਸਾਡੀ ਸਭ ਤੋਂ ਵੱਡੀ ਸਿਰਦਰਦੀ ਹੈ ਅਤੇ ਇਹ ਕਹਿੰਦੇ ਨੇ ਕਿ US ਐਡਮਿਨਿਸਟ੍ਰੇਸ਼ਨ ਜਿਹੜੀ ਹੈ ਟੌਪ ਕੰਸਰਨ ਹੈ ਅਤੇ ਰਾਈਜ਼ਿੰਗ ਕੋਸਟ ਜਿਹੜੀ ਹੈ ਉਹ ਵੀ ਇੱਕ ਵੱਡਾ ਇਸ਼ੂ ਹੈ ਇਕਾਨਮੀ ਜਿਹੜੀ ਹੈ ਉਹ ਆਰਥਿਕਤਾ ਕੀ ਕਮਜ਼ੋਰ ਹੈ ਮਜ਼ਬੂਤ ਹੈ ਕਿਵੇਂ ਦੀ ਹੈ ਇਹ ਤੀਸਰੇ ਨੰਬਰ 'ਤੇ ਕਹਾਣੀ ਜਾ ਪੈਂਦੀ ਹੈ ਹੈਲਥ ਕੇਅਰ ਹਾਊਸਿੰਗ ਅਫੋਰਡੇਬਿਲਟੀ ਵੀ ਉੱਪਰਲੇ 5 ਦੇ ਵਿੱਚ ਆਉਂਦੇ ਨੇ ਸਰਵੇ ਦੇ ਵਿੱਚ 68% ਇਹ ਸਮਝਦੇ ਨੇ ਕਿ ਟਰੰਪ ਐਡਮਿਨਿਸਟ੍ਰੇਸ਼ਨ ਵਾਲਿਆਂ ਨਾਲ ਨਜਿੱਠਣ ਲਈ ਲਿਬਰਲ ਸਾਡੇ ਕੋਲ ਸਭ ਤੋਂ ਵਧੀਆ ਆਪਸ਼ਨ ਨੇ ਇਹ ਸਰਪ੍ਰਾਈਜ਼ ਨਹੀਂ ਹੈ ਕਿ ਟਰੰਪ ਦੇ ਨਾਲ ਸਿਰਫ ਜੋ ਇੰਪ੍ਰੈਸ਼ਨ ਹੈ ਕੈਨੇਡੀਅਨਾਂ ਦਾ ਸਿਰਫ 10% ਕੋ ਮਾੜਾ ਮੋਟਾ ਪੋਜ਼ਿਟਿਵ ਸੋਚਦੇ ਨੇ ਉਹਨਾਂ ਬਾਰੇ 82% ਕਹਿੰਦੇ ਨੇ ਕਿ ਨਹੀਂ ਨੈਗੇਟਿਵ ਹੀ ਹਾਂ ਅਸੀਂ

ਅਸੀਂ ਨਹੀਂ ਚੰਗਾ, ਸਾਨੂੰ ਨਹੀਂ ਚੰਗਾ ਲੱਗਦਾ। ਅਤੇ ਇਹ ਜਿਹੜੀ ਟਰੇਡ ਵਾਰ ਜਿਹੜੀ ਵਧਦੀ ਹੋਈ ਹੈ, ਇਸ ਵਿੱਚ 45% ਨੂੰ ਜਦੋਂ ਇਹ ਪੁੱਛਿਆ ਗਿਆ ਕਿ ਕੈਨੇਡਾ ਵਾਲੇ, ਉਹ ਕਹਿੰਦੇ ਨੇ ਕਿ 45% ਕਹਿੰਦੇ ਨੇ ਕਿ ਕੈਨੇਡਾ ਵਾਲੇ ਸਹੀ ਦਿਸ਼ਾ ਵਿੱਚ ਜਾ ਰਹੇ ਨੇ, 41% ਕਹਿੰਦੇ ਨੇ ਕਿ ਨਹੀਂ ਸਹੀ ਜਾ ਰਹੇ। 2 ਹਫ਼ਤੇ ਪਹਿਲਾਂ ਇਹ ਦੋਵੇਂ ਬਰਾਬਰ ਸਨ, ਇਹ ਥੋੜ੍ਹਾ ਜਿਹਾ ਫਰਕ ਹੁਣ ਜ਼ਿਆਦਾ ਲੋਕ ਕਹਿ ਰਹੇ ਨੇ ਕਿ ਠੀਕ ਜਾ ਰਹੇ ਨੇ। ਓਵਰਆਲ ਪਾਰਟੀ ਦੀ ਰੇਟਿੰਗ ਤੋਂ ਬਾਅਦ ਅਤੇ ਅਮਰੀਕਾ ਵਾਲੇ ਨੰਬਰਾਂ ਤੋਂ ਬਾਅਦ ਮਾਰਕ ਕਾਰਨੀ ਦੇ ਜਿਹੜੇ ਪਰਸਨਲ ਨੰਬਰ ਨੇ, ਵਿਅਕਤੀਗਤ ਤੌਰ 'ਤੇ 54% ਲੋਕ ਉਹਨਾਂ ਬਾਰੇ ਪੋਜ਼ਿਟਿਵ ਸੋਚ ਰਹੇ ਨੇ, ਅਤੇ ਨੈੱਟ ਜਿਹੜਾ ਇੰਪ੍ਰੈਸ਼ਨ ਹੈ ਉਹਨਾਂ ਦਾ ਪੀਅਰ ਪੋਰੀਅਵ ਦੇ ਮੁਕਾਬਲੇ ਉਹ 27 ਅੰਕਾਂ ਦਾ ਫਰਕ ਹੈ, +27 ਅੰਕਾਂ। ਸੋ ਇਹ ਸਰਵੇ ਜਿਹੜਾ ਕੀਤਾ ਗਿਆ ਅਤੇ ਇਹਦੇ ਵਿੱਚ 4 ਸਤੰਬਰ ਤੋਂ 9 ਤੱਕ ਕੀਤਾ ਗਿਆ ਸੀ, ਜਿਹਦੇ ਰਿਜ਼ਲਟ ਆਪ ਜੀ ਨਾਲ ਸਾਂਝੇ ਕੀਤੇ ਨੇ। ਜਰਾ ਗੱਲ ਕਰ ਲਈਏ ਜੀ ਰੈਫਰੈਂਡਮ ਦੀ। ਇਹਦੇ ਵਿੱਚ ਅਲਬਰਟਾ ਵਿੱਚ ਫੈਡਰਲ ਪ੍ਰੋਗਰਾਮਾਂ ਤੋਂ ਬਾਹਰ ਹੋਣ ਅਤੇ ਫੰਡ ਆਪਣੇ ਕੋਲ ਰੱਖਣ ਬਾਰੇ ਅਤੇ ਰੈਫਰੈਂਡਮ ਦੀ ਤਿਆਰੀ ਬਾਰੇ ਜੋ ਕੰਸਟੀਟਿਊਸ਼ਨਲ ਐਕਸਪਰਟ ਨੇ, ਸੰਵਿਧਾਨਿਕ ਮਾਹਰ ਨੇ, ਉਹਨਾਂ ਵਿੱਚ ਇੱਕ ਜਦੋ ਜਿਹੋ ਜਿਹੀ ਬਹਿਸ ਜਿਹੜੀ ਹੈ ਛਿੜ ਪਈ ਹੈ। ਵੱਖਰਾ ਜਿਹਾ ਮੋੜ ਅਲਬਰਟਾ ਵਿੱਚ ਨਜ਼ਰ ਆ ਰਿਹਾ। ਪ੍ਰੈਮੀਅਰ ਡੈਨੀਅਲ ਸਮਿਥ ਦੀ ਸਰਕਾਰ ਵੱਲੋਂ 19 ਅਕਤੂਬਰ ਨੂੰ ਰੈਫਰੈਂਡਮ ਵਿੱਚ ਜਿਹੜੇ 4 ਕੰਸਟੀਟਿਊਸ਼ਨਲ ਸਵਾਲ ਸ਼ਾਮਲ ਕੀਤੇ ਗਏ, ਉਹਨਾਂ ਵਿੱਚੋਂ ਇੱਕ ਮੁੱਖ ਮੁੱਦਾ ਫੈਡਰਲ ਪ੍ਰੋਗਰਾਮਾਂ ਤੋਂ ਬਾਹਰ ਹੋਣ ਦਾ। ਅਲਬਰਟਾ ਸਰਕਾਰ ਚਾਹੁੰਦੀ ਹੈ ਕਿ ਅਲਬਰਟਾ ਸਰਕਾਰ ਬਿਨਾਂ ਫੰਡ ਗੁਆਏ ਕੇਂਦਰ ਸਰਕਾਰ ਦੇ ਸਾਂਝੇ ਪ੍ਰੋਗਰਾਮਾਂ ਵਿੱਚੋਂ ਬਾਹਰ ਹੋ ਸਕੇ। ਇਹ ਜਿਹੜਾ ਇੱਕ ਪ੍ਰਸਤਾਵ ਹੈ, ਇਹਨੇ ਧਿਆਨ ਜਿਹੜਾ ਲੋਕਾਂ ਦਾ ਖਿੱਚਿਆ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਸੰਵਿਧਾਨਿਕ ਕਾਨੂੰਨ ਰਿਸਰਚ ਗਰੁੱਪ ਦੇ ਡਾਇਰੈਕਟਰ ਜੈਫਰੀ ਸਿਗਲੈਟ ਮੰਨਦੇ ਨੇ ਕਿ ਅਲਬਰਟਾ ਦਾ ਇਹ ਕਦਮ ਜਿਹੜਾ ਹੈ ਉਹ ਓਟਵਾ ਦੀ ਸਪੈਂਡਿੰਗ ਪਾਵਰ, ਯਾਨੀ ਕਿ ਪੈਸਾ ਖਰਚਣ ਅਤੇ ਉਸ ਨਾਲ ਸ਼ਰਤਾਂ ਜੋੜਨ ਦੀ ਤਾਕਤ ਨੂੰ ਸੀਮਿਤ ਕਰਨ ਦੀ ਕੋਸ਼ਿਸ਼ ਕਰ ਰਿਹਾ, ਭਾਵ ਕਿ ਜਦੋਂ ਫੈਡਰਲ ਸਰਕਾਰ ਜਿਹੜੀ ਹੈ ਉਹ ਸੂਬਾਈ ਹਾਲਾਤਾਂ ਨੂੰ ਜਾਂ ਸੂਬਾਈ ਸਥਾਨਕ ਸਰਕਾਰਾਂ ਨੂੰ ਕੋਈ ਹੈਲਪ ਦਿੰਦੀ ਹੈ, ਚਾਹੇ ਉਹ ਐਜੂਕੇਸ਼ਨ ਹੋਵੇ, ਹੈਲਥ ਹੋਵੇ ਜਾਂ ਹੋਰ ਸੋਸ਼ਲ ਸਰਵਿਸਿਜ਼ ਹੋਣ, ਤਾਂ ਉਹ ਜਿਹੜੇ ਫੰਡ ਦਿੱਤੇ ਜਾਂਦੇ ਨੇ ਕੋਈ ਸ਼ਰਤਾਂ ਹੁੰਦੀਆਂ ਨੇ। ਅਤੇ ਇਹਦੇ ਨਾਲ ਉਹ ਕਹਿੰਦੇ ਨੇ ਕਿ ਜਿਹੜੀ ਫੈਡਰਲ ਸਰਕਾਰ ਦੀ ਇੱਕ ਦਖਲ ਅੰਦਾਜ਼ੀ ਜਿਹੜੀ ਹੈ ਸੂਬੇ ਦੇ ਕੰਮਾਂ ਦੇ ਵਿੱਚ ਉਹ ਵੱਧ ਜਾਂਦੀ ਹੈ। ਜਿਹਦੇ ਫੰਡ ਦੇਣੇ ਨੇ ਤਾਂ ਦੇਣ, ਬਹੁਤੀਆਂ ਸ਼ਰਤਾਂ ਜਿਹੜੀਆਂ ਨੇ ਨਾਲ ਨਹੀਂ ਲਾਉਣੀਆਂ ਚਾਹੀਦੀਆਂ। ਪਰ ਦੂਸਰੇ ਪਾਸੇ ਇੱਕ ਹੋਰ ਐਕਸਪਰਟ ਜਿਹੜੇ ਨੇ ਉਹ ਕਹਿੰਦੇ ਨੇ ਕਿ ਕੇਂਦਰ ਫੈਡਰਲ ਸਰਕਾਰ ਜਿਹੜੀ ਹੈ ਉਹ ਜੇ ਜ਼ਬਰਦਸਤੀ ਥੋਪਦੀ ਹੈ ਤਾਂ ਫਿਰ ਮਾੜੀ ਗੱਲ ਹੈ। ਉਹ ਤਾਂ ਕਹਿੰਦੇ ਨੇ ਕਿ ਫੰਡ ਲੈਣੇ ਨੇ ਅਤੇ ਆਹ ਸ਼ਰਤਾਂ ਨੇ, ਨਹੀਂ ਤਾਂ ਫੰਡ ਰਹਿਣ ਦਿਓ। ਸੋ ਇਸ ਰੈਫਰੈਂਡਮ ਦੇ ਵਿੱਚ ਜੇਕਰ ਵੋਟਰ ਹਾਂ ਦੇ ਵਿੱਚ ਵੋਟ ਵੀ ਪਾਉਂਦੇ ਨੇ ਤਾਂ ਰਾਤੋਂ ਰਾਤ ਕੋਈ ਬਦਲਾਅ ਨਹੀਂ ਆਉਣਾ, ਅਤੇ ਇਹ ਸਗੋਂ ਇੱਕ ਸਰਕਾਰ ਨੂੰ ਇੱਕ ਰਸਤਾ ਜਿਹਾ ਮਿਲਣਾ ਕਿ ਤੁਸੀਂ ਆਹ ਕੰਮ ਹੁਣ ਕਰਨੇ ਨੇ ਤਾਂ ਕਰ ਲਓ। ਪਰ ਇਹ ਜਿਹੜੇ ਰੈਫਰੈਂਡਮ ਦੇ ਸਵਾਲ ਨੇ ਇਹਨਾਂ ਵਿੱਚ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਬਹੁਤ ਸਾਰੀ ਵਿਸਥਾਰ ਨਾਲ ਆਪ ਜੀ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਸਵਾਲ ਕੀ ਨੇ। ਅਤੇ 19 ਅਕਤੂਬਰ ਨੂੰ ਜਿਹੜੀ ਵੋਟ ਹੈ ਜੀ, ਇਹ ਬਹੁਤ ਜ਼ੋਰਦਾਰ ਤਰੀਕੇ ਨਾਲ ਵੋਟਾਂ ਪੈਣ ਦੀ ਸੰਭਾਵਨਾ ਅਤੇ ਲੰਬੀਆਂ ਲਾਈਨਾਂ ਵੀ ਲੱਗਣਗੀਆਂ ਅਜਿਹਾ ਸੋਚਿਆ ਜਾ ਰਿਹਾ ਜੀ। ਇਸ ਪ੍ਰੋਗਰਾਮ ਦੇ ਸਪੋਂਸਰ ਹਨ ਜੀ ਸੋਨਿਕ ਇੰਸ਼ੋਰੈਂਸ। ਸੋਨਿਕ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਹੋ ਰਹੀ ਕਹਿੰਦੇ ਨੇ ਕਿ ਅਗਰ ਤੁਸੀਂ ਅਲਬਰਟਾ ਵਿੱਚ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਲੈਣੀ ਹੈ ਅਤੇ ਅਸੀਂ ਤੁਹਾਨੂੰ ਬੈਸਟ ਰੇਟ ਦੇਵਾਂਗੇ ਟਰੱਕਾਂ ਦੀ ਇੰਸ਼ੋਰੈਂਸ ਅਤੇ ਮਾਨਸ ਪਹੁਜਾ ਹੋਰਾਂ ਦਾ ਫੋਨ ਨੰਬਰ ਨੋਟ ਕਰ ਲਓ 587-8321208 5878321208। ਵਾਈ ਵਾਈ ਸੀ ਹੋਮ ਕੇਅਰ ਜੋ ਕਿ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਕਰਦੇ ਨੇ, ਵਾਈ ਵਾਈ ਸੀ ਹੋਮ ਕੇਅਰ ਅਤੇ ਵੀਰਪਾਲ ਕੌਰ ਉਹਨਾਂ ਨਾਲ ਸੰਪਰਕ ਕਰ ਲਓ। ਇਹਨਾਂ ਦੀ ਕੰਪਨੀ ਘਰ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਕਰੇਗੀ ਅਤੇ ਬਿੱਲ ਸਿੱਧਾ ਸਰਕਾਰ ਨੂੰ ਭੇਜੇਗੀ। ਆਪਣੀ ਬੋਲੀ ਵਿੱਚ ਬਜ਼ੁਰਗਾਂ ਦੀ ਸਾਂਭ ਸੰਭਾਲ ਦੀਆਂ ਸੇਵਾਵਾਂ ਲੈਣ ਵਾਸਤੇ ਵੀਰਪਾਲ ਕੌਰ ਨੂੰ 825-7760 'ਤੇ ਕਾਲ ਕਰ ਲਓ। ਓ ਐੱਸ ਐੱਸ ਸਮਾਈਲ ਮੈਡੀਕਲ ਨਾਰਥ ਈਸਟ ਕੈਲਗਰੀ ਦੇ ਸਨਰੇਜ ਏਰੀਆ ਵਿੱਚ ਖੁੱਲ੍ਹ ਗਿਆ ਹੈ ਓ ਐੱਸ ਐੱਸ ਸਮਾਈਲ ਮੈਡੀਕਲ। ਇਹਨਾਂ ਕੋਲ ਐਕਸਪਰਟ ਡਾਕਟਰਾਂ ਦੀ ਟੀਮ ਹੈ, ਅਪਾਇੰਟਮੈਂਟ ਬਣਾਉਣ ਦੀ ਕੋਈ ਲੋੜ ਨਹੀਂ, ਨਵੇਂ ਪੇਸ਼ੈਂਟ ਵੀ ਲਏ ਜਾ ਰਹੇ ਨੇ। ਹਫ਼ਤੇ ਦੇ 6 ਦਿਨ ਇਹ ਕਲੀਨਿਕ ਖੁੱਲ੍ਹਦਾ ਹੈ, ਤੁਸੀਂ ਮਾਹਿਰ ਡਾਕਟਰ ਕੋਲੋਂ ਆਪਣਾ ਇਲਾਜ ਕਰਵਾ ਸਕਦੇ ਹੋ। ਫੋਨ ਨੰਬਰ ਹੈ 587-6746-96। ਮਰਸੀਡੀਜ਼ ਬੈਂਸ ਕੰਟਰੀ ਹਿਲਸ ਕੈਨੇਡਾ ਵਿੱਚ ਸਭ ਤੋਂ ਵੱਡੀ ਡੀਲਰਸ਼ਿਪ ਹੈ ਅਤੇ ਇੱਥੇ ਵੱਡਾ ਸ਼ੋਰੂਮ ਹੈ ਨਾਰਥ ਈਸਟ ਕੈਲਗਰੀ ਦੇ ਵਿੱਚ। ਅਤੇ ਵਧੀਆ ਡੀਲ ਲੈਣ ਲਈ ਗੌਰਵ ਸ਼ਰਮਾ ਹੋਰਾਂ ਨਾਲ ਕੰਟੈਕਟ ਕਰ ਲਓ 403-903-6757। 403-903-6757 ਮਰਸੀਡੀਜ਼ ਬੈਂਸ।
ਅਗਰ ਇੰਸ਼ੋਰੈਂਸ ਦੀਆਂ ਭਰੋਸੇਮੰਦ ਸੇਵਾਵਾਂ

ਮਾ ਚਾਹੀਦੀਆਂ ਨੇ ਤਾਂ ਲਾਈਫ ਇੰਸ਼ੋਰੈਂਸ ਸੁਪਰਵਾਈਜ਼ਰ ਇੰਸ਼ੋਰੈਂਸ ਤੇ ਮਾਰਗੇਜ ਇੰਸ਼ੋਰੈਂਸ ਲੈਣ ਲਈ ਪੰਜਾਬ ਇੰਸ਼ੋਰੈਂਸ ਤੇ ਹਰਪਿੰਦਰ ਸਿੱਧੂ ਤੇ ਲਵਪ੍ਰੀਤ ਕੌਰ ਸਿੱਧੂ ਦਾ ਫੋਨ ਨੰਬਰ ਨੋਟ ਕਰ ਲਓ 4034043500 ਹੋਰ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਵਿੱਚ ਸਥਿਤ ਆਫਿਸ ਤੋਂ ਵੀ ਵਿਜ਼ਿਟ ਕਰ ਸਕਦੇ ਹੋ ਮਦਰ ਇੰਡੀਆ ਰੈਸਟੋਰੈਂਟ ਨਾਰਥ ਐਂਡ ਸਾਊਥ ਇੰਡੀਅਨ ਕੁਜ਼ੀਨ ਸਿਟੀਸਕੇਪ ਲੈਂਡਿੰਗ ਵਿੱਚ ਰੈਸਟੋਰੈਂਟ 24 ਘੰਟੇ 7 ਦਿਨ ਖੁੱਲ੍ਹਦਾ ਔਰ ਤੁਸੀਂ ਇੱਥੋਂ ਡਿਲੀਵਰੀ ਵੀ ਕਰਵਾ ਸਕਦੇ ਹੋ ਲੈ ਕੇ ਜਾ ਸਕਦੇ ਹੋ ਜਾਂ ਬੈਠ ਕੇ ਖਾ ਸਕਦੇ ਹੋ 40 ਤੱਕ ਗੈਸਟ ਦੀ ਥਾਂ ਹੈ ਫੋਨ ਨੰਬਰ 403-936-7077 4039367777 ਨਾਰਥ ਈਸਟ ਕੈਲਗਰੀ ਦੇ ਵਿੱਚ ਪਿਕਸਲ ਫੋਟੋ ਸਟੂਡੀਓ ਜਿੱਥੇ $7 ਵਿੱਚ ਪਾਸਪੋਰਟ ਫੋਟੋ ਤਿਆਰ ਕੀਤੀ ਜਾਂਦੀ ਹੈ ਪਿਕਸਲ ਫੋਟੋ ਸਟੂਡੀਓ ਤੋਂ ਤੁਸੀਂ ਕਿਸੇ ਕੰਟਰੀ ਦੀ ਪਾਸਪੋਰਟ ਫੋਟੋ ਓਸੀਆ US ਵੀਜ਼ਾ ਜਾਂ ਕਿਸੇ ਕਿਸਮ ਦੀ ਗੌਰਮੈਂਟ ID ਦੀ ਫੋਟੋ ਸਿਰਫ $7 ਚ ਬਣਵਾ ਸਕਦੇ ਹੋ ਟੋਪ ਕੁਆਲਿਟੀ ਤੇ ਘੱਟ ਰੇਟ ਸਮਾਨਾ ਬਾਜ਼ਾਰ ਵਿੱਚ ਪਿਕਸਲ ਫੋਟੋ ਸਟੂਡੀਓ ਤੋਂ ਫੈਮਿਲੀ ਫੋਟੋ ਬੇਬੀ ਫੋਟੋ ਬਿਜ਼ਨਸ ਪੋਰਟਰੇਟ ਵੀ ਬਣਵਾ ਸਕਦੇ ਹੋ ਵਧੀਆ ਕੁਆਲਿਟੀ ਵਿੱਚ ਪ੍ਰਿੰਟਿੰਗ ਕਰਦੇ ਨੇ ਫੋਨ 403-947-0060 ਪਿਕਸਲ ਫੋਟੋ ਸਟੂਡੀਓ ਪ੍ਰੋਗਰਾਮ ਵਿੱਚ ਸਮਾਂ ਜ਼ਿਆਦਾ ਨਹੀਂ ਹੈ ਸਾਡੇ ਕੋਲ ਅਤੇ ਅਸੀਂ ਕੁਛ ਖਬਰਾਂ ਹੋਰ ਸਾਂਝੀਆਂ ਕਰ ਲੈਂਦੇ ਹਾਂ ਕੈਲਗਰੀ ਸ਼ਹਿਰ ਦੇ ਵਿੱਚ ਅੱਜ ਇੱਕ ਬਾਈ ਇਲੈਕਸ਼ਨ ਜਿਹੜੀ ਹੈ ਜੀ ਕੈਲਗਰੀ ਸ਼ਾਓ ਰਾਈਡਿੰਗ 'ਤੇ ਹੋ ਰਹੀ ਹੈ ਅਲਬਰਟਾ ਦੇ ਚੀਫ ਇਲੈਕਟੋਰਲ ਆਫਿਸਰ ਗੋਰਡਨ ਮੈਕਲਿਓਰ ਨੇ ਕਨਫਰਮ ਕੀਤਾ ਕਿ 8 ਵਜੇ ਤੱਕ ਸ਼ਾਮ ਤੱਕ ਵੋਟਾਂ ਪੈਣੀਆਂ ਨੇ ਕੈਲਗਰੀ ਸ਼ਾਓ ਦੀਆਂ ਅਤੇ ਇਹ ਜਿਹੜੀਆਂ ਨੇ ਓਪਨਿੰਗ ਅੱਜ ਸਵੇਰੇ 9 ਵਜੇ ਹੋਈ ਹੈ ਅਤੇ ਬੈਲਟ ਕਾਊਂਟ ਜਿਹੜੀ ਹੈ ਜਦੋਂ 8 ਵਜੇ ਬੰਦ ਹੋ ਜਾਂਦੀ ਹੈ ਜਿਹੜੀ ਪੋਲਸ ਉਸੇ ਵੇਲੇ ਸਟਾਰਟ ਹੋਣਗੀਆਂ ਅਤੇ ਅਨਅਫਿਸ਼ੀਅਲ ਰਿਜ਼ਲਟ ਜਿਹੜੇ ਨੇ ਉਹ ਜਦੋਂ ਆ ਗਏ ਉਹ ਇਲੈਕਸ਼ਨਸ ਅਲਬਰਟਾ .ca ਜਿਹੜੀ ਹੈ ਜੀ ਇਲੈਕਸ਼ਨਸ .ab.ca 'ਤੇ ਮਿਲ ਜਾਣਗੇ ਸੋ ਐਡਵਾਂਸ ਪੋਲ ਜਿਹੜੀ ਹੈ ਉਹਦੇ ਰਿਜ਼ਲਟ ਤੋਂ ਇਹ ਪਤਾ ਲੱਗਦਾ ਕਿ ਬਹੁਤ ਘੱਟ ਲੋਕ ਜਿਹੜੇ ਨੇ ਐਡਵਾਂਸ ਪੋਲਿੰਗ ਦੇ ਵਿੱਚ ਉਹਨਾਂ ਨੇ ਵੋਟ ਪਾਈ ਹੈ ਅਤੇ ਐਲੀਜੀਬਲ ਵੋਟਰ ਭਾਵੇਂ ਵਧੇ ਨੇ ਕੈਲਗਰੀ ਸ਼ਾਹ ਦੇ ਵਿੱਚ ਪਰ ਐਡਵਾਂਸ ਵੋਟ ਜਿਹੜੀ ਹੈ ਪਿਛਲੀ ਸੂਬਾਈ ਇਲੈਕਸ਼ਨ ਦੇ ਨਾਲੋਂ ਘਟੀ ਹੈ ਹੁਣ ਇਹ ਸੀਟ ਕਿਵੇਂ ਖਾਲੀ ਹੋਈ ਸੀ ਇਹਦੇ ਵਿੱਚ ਅਸੀਂ ਗੱਲ ਜਿਹੜੀ ਕਰ ਲਈਏ ਇਹ ਕੰਜ਼ਰਵੇਟਿਵ ਪਾਰਟੀ ਦੀ ਸਟਰੋਂਗ ਰਾਈਡਿੰਗ ਹੈ ਅਤੇ ਇਹ ਇਹਨਾਂ ਦਾ ਕੋਈ ਇਸ ਵੇਲੇ MLA ਨਹੀਂ ਹੈ ਕਿਉਂਕਿ ਸਾਬਕਾ ਕੈਬਨਿਟ ਮੰਤਰੀ ਰਬੈਕਾ ਸ਼ੁਲਸ ਨੇ ਆਪਣੀ ਸੀਟ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ 5 ਉਮੀਦਵਾਰ ਇਸ ਵੇਲੇ ਦੌੜ 'ਚ ਹੈਗੇ ਨੇ ਮਾਈਕ ਡੈਰੀ ਜੋ ਕਿ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਜਿਹੜੇ ਕਿ ਕੈਂਡੀਡੇਟ ਨੇ ਅਤੇ ਕਾਇਲ ਕੈਂਬਲ ਜਿਹੜੇ ਨੇ ਉਹ NDP ਦੇ ਇਸ ਵੇਲੇ ਉਮੀਦਵਾਰ ਨੇ ਡੈਰੀ ਦੀ ਕੰਪੇਨ ਜਿਹੜੀ ਹੈ ਅਫੋਰਡੇਬਿਲਟੀ ਐਜੂਕੇਸ਼ਨ ਹੈਲਥ ਕੇਅਰ ਵਗੈਰਾ 'ਤੇ ਹੈ ਅਤੇ ਦੂਸਰੇ ਜਿਹੜੇ NDP ਦੇ ਹੈਗੇ ਨੇ ਜੀ ਉਹ ਆਪਣੇ ਤਰੀਕੇ ਨਾਲ ਗੱਲ ਕਰ ਰਹੇ ਨੇ ਬਾਕੀ ਦੇ ਉਮੀਦਵਾਰ ਪ੍ਰੋਗਰੈਸਿਵ ਟੋਰੀ ਪਾਰਟੀ ਆਫ ਅਲਬਰਟਾ ਲਿਬਰਲ ਪਾਰਟੀ ਆਫ ਅਲਬਰਟਾ ਅਤੇ ਇੰਡੀਪੈਂਡੈਂਟ ਕੈਂਡੀਡੇਟ ਵੀ ਹੈਗੇ ਨੇ ਸੋ October 19 ਨੂੰ ਜਿਹੜੀ ਹੈ ਉਹ ਜਿਵੇਂ ਦੱਸਿਆ ਰੈਫਰੈਂਡਮ ਹੈ ਅਤੇ ਇਹ ਹੁਣ ਇੱਥੇ ਚੱਲ ਰਿਹਾ ਜੀ ਕੈਨੇਡਾ ਦੇ ਵਿੱਚ ਕੁਛ ਕੰਪਨੀਆਂ ਜਿਹੜੀਆਂ ਨੇ ਜੀ ਉਹਨਾਂ ਦੇ ਕੈਨੇਡਾ ਦੇ ਵਿੱਚੋਂ ਉਹਨਾਂ ਨੂੰ ਫਿਕਰ ਪਿਆ ਹੋਇਆ ਕਿ ਜੇ ਅਮਰੀਕਾ ਵਾਲਿਆਂ ਨੇ ਸਾਡੇ 'ਤੇ ਇੰਨੀ ਸਖਤੀ ਕੀਤੀ ਤਾਂ ਕੈਨੇਡਾ ਵਿੱਚ ਚੀਜ਼ਾਂ ਬਣਾ ਕੇ ਸਾਨੂੰ ਮਿਲਣਾ ਕੀ ਹੈ ਅਤੇ ਇਸੇ ਤਰ੍ਹਾਂ ਦੀ ਇੱਕ ਕੰਪਨੀ ਹੈ ਮੌਂਟਰੀਅਲ ਨਾਲ ਸੰਬੰਧਿਤ ਐਰਿਸ ਪ੍ਰੋਟੈਕਟਿਵ ਪੈਕੇਜਿੰਗ ਇਨਕਾਰਪੋਰੇਸ਼ਨ ਇਸ ਕੰਪਨੀ ਦੇ ਫਾਊਂਡਰ ਅਤੇ ਪ੍ਰੈਜੀਡੈਂਟ ਮਾਈਕਲ ਲਿਬਰਮੈਨ ਜੋ ਕਿ ਮੌਂਟਰੀਅਲ ਦੇ ਵਿੱਚ ਹੀ ਜੰਮੇ ਪਲੇ ਨੇ ਉਹ ਕਹਿੰਦੇ ਨੇ ਕਿ ਅਸੀਂ ਆਪਣੇ ਬਿਜ਼ਨਸ ਨੂੰ ਜਿਉਂਦਾ ਰੱਖਣ ਲਈ ਅਮਰੀਕਾ ਵੱਲ ਜਾ ਰਹੇ ਅਤੇ ਮੈਨੂਫੈਕਚਰਿੰਗ ਪਲਾਂਟ ਉੱਧਰ ਬਣਾ ਰਹੇ ਲੋਕਲ ਕੰਪਨੀ ਦਾ ਇਹ ਜਿਹੜਾ ਮੂਵ ਹੈ ਇਹ ਕੈਨੇਡੀਅਨ ਮੈਨੂਫੈਕਚਰਸ ਜਿਹੜੇ ਨੇ ਅਮਰੀਕਾ ਵੱਲ ਨੂੰ ਭੱਜ ਰਹੇ ਨੇ ਉਸ ਚੀਜ਼ ਨੂੰ ਸ਼ੋਅ ਕਰਦਾ ਇਹ ਮੌਂਟਰੀਅਲ ਤੋਂ ਸ਼ੁਰੂ ਹੋਈ ਇਹ ਕੰਪਨੀ ਥੋੜ੍ਹੇ ਜਿਹੇ ਇੰਪਲਾਈਜ਼ ਨੇ ਅਤੇ ਇਸ ਕੰਪਨੀ ਦਾ ਉੱਧਰ ਭੱਜਣਾ ਜਿਹੜਾ ਹੈ ਉਹ ਇੱਕ ਚੰਗਾ ਸੰਕੇਤ ਨਹੀਂ ਆ ਇੱਕ ਸਰਵੇ ਆਇਆ ਸੀ ਫਾਈਨੈਂਸ਼ੀਅਲ ਕੰਪਨੀ KPMG ਦਾ ਜੁਲਾਈ ਦੇ ਵਿੱਚ ਜਿਸ ਵਿੱਚ ਉਹ ਸਮਝਦੇ ਸੀ ਕਿ 10 ਕੈਨੇਡੀਅਨ ਮੈਨੂਫੈਕਚਰਰ ਕੰਪਨੀਆਂ ਜਿਹੜੀਆਂ ਨੇ ਉਹ ਉਹਨਾਂ ਵਿੱਚੋਂ ਕਈ ਅਮਰੀਕਾ ਆਪਣੀ ਪ੍ਰੋਡਕਸ਼ਨ ਮੂਵ ਕਰ ਚੁੱਕੀਆਂ ਨੇ ਜਾਂ ਮੂਵ ਕਰਨ ਦਾ ਸੋਚ ਰਹੀਆਂ ਨੇ ਕਿਉਂਕਿ ਉਹ ਸਮਝਦੇ ਨੇ ਕਿ ਟੈਰਿਫ ਅਤੇ ਕੈਨੇਡਾ ਦਾ ਬਿਜ਼ਨਸ ਕਲਾਈਮੇਟ ਕੈਨੇਡਾ ਦੇ ਵਿੱਚ ਵਪਾਰ ਕਰਨ ਦਾ ਮਾਹੌਲ ਜਿਹੜਾ ਹੈ ਉਹ ਵਧੀਆ ਨਹੀਂ ਹੈ ਸੋ ਕੈਨੇਡਾ ਦੇ ਵਿੱਚ ਭੱਜ ਰਹੇ ਨੇ ਕੁਛ ਲੋਕ
ਇਹੋ ਜਿਹਾ ਮੈਨੂਫੈਕਚਰ।

ਆਰਟੀਫਿਸ਼ੀਅਲ ਇੰਟੈਲੀਜੈਂਸ AI ਦੀ ਤੇਜ਼ ਰਫਤਾਰੀ ਨਾਲ ਜੋ ਅੱਗੇ ਆਉਣ ਦਾ ਸਿਲਸਿਲਾ ਹੈ ਜੀ ਉਹ ਜਾਰੀ ਹੈ ਅਤੇ ਅੱਜ ਕੱਲ੍ਹ ਇਹਨੂੰ ਲੈ ਕੇ ਇੱਕ ਵੱਡੀ ਬਹਿਸ ਛਿੜੀ ਹੈ ਅਤੇ ਇੱਕ ਬਹੁਤ ਵੱਡੀ AI ਕੰਪਨੀ ਜੋ ਐਂਥਰੋਪਿਕ ਹੈ ਉਹਦੇ CEO ਡੈਰੀਓ ਐਮੋਡਾਈ ਵੱਲੋਂ ਇੱਕ ਆਰਟੀਕਲ ਲਿਖਿਆ ਗਿਆ ਜਿਸ ਨੇ ਦੁਨੀਆਂ ਦੇ ਵਿੱਚ ਹਲਚਲ ਮਚਾ ਦਿੱਤੀ ਉਹਦਾ ਜਿਹੜਾ ਸਿਰਲੇਖ ਸੀ ਉਹ ਇਹ ਸੀ ਕਿ ਵੀ ਮਸਟ ਪੇਸ ਦਾ ਫਰੰਟੀਅਰ ਉਹਨਾਂ ਦਾ ਮੁੱਖ ਮੁੱਦਾ ਉਹਦੇ ਵਿੱਚ ਇਹ ਹੈ ਉਹ ਵਾਰਨਿੰਗ ਦਿੰਦੇ ਨੇ ਕਿ AI ਜਿਹੜੇ ਮਾਡਲ ਨੇ ਇਹਨਾਂ ਦੀ ਸਪੀਡ ਵਿਕਾਸ ਦਰ ਜਿਹੜੀ ਹੈ ਇੰਨੀ ਤੇਜ਼ ਹੋ ਗਈ ਹੈ ਕਿ ਇਹ ਮਨੁੱਖਾਂ ਦੀ ਸਮਝ ਅਤੇ ਕੰਟਰੋਲ ਤੋਂ ਬਾਹਰ ਜਾ ਰਹੀ ਹੈ ਅਤੇ ਹੁਣ ਉਹ ਕਹਿੰਦੇ ਨੇ ਕਿ AI ਆਪਣੇ ਆਪ ਨੂੰ ਅੱਗੇ ਵਧਾਉਣ ਲਈ ਸੈਲਫ ਇੰਪਰੂਵਮੈਂਟ ਰਿਕਰਸਿਵ ਸੈਲਫ ਇੰਪਰੂਵਮੈਂਟ ਵੱਲ ਲੱਗ ਪਿਆ ਜਿਹਦੇ ਕਰਕੇ ਇਹ ਮਨੁੱਖਤਾ ਦੀ ਹੋਂਦ ਲਈ ਵੀ ਗੰਭੀਰ ਖਤਰਾ ਬਣ ਸਕਦਾ ਹੈ ਹੁਣ ਉਹ ਇੱਕ ਦੋ ਤਿੰਨ ਪੁਆਇੰਟ ਜਿਹੜੇ ਨੇ ਨੁਕਤੇ ਰੱਖਦੇ ਨੇ ਉਸ ਵਿੱਚ ਉਹ ਕਹਿੰਦੇ ਨੇ ਐਮਬੈਡਡ ਐਵੈਲੂਏਟਰ ਕੰਪਨੀ ਨੂੰ ਆਪਣੇ ਸਿਸਟਮ ਵਿੱਚ ਇੰਡੀਪੈਂਡੈਂਟ ਥਰਡ ਪਾਰਟੀ ਐਕਸਟਰਨਲ ਸੇਫਟੀ ਮੋਨੀਟਰ ਸ਼ਾਮਿਲ ਕਰਨੇ ਚਾਹੀਦੇ ਆ ਤਾਂ ਕਿ ਉਹ ਸੇਫਟੀ ਜਿਹੜੀ ਦੇ ਉਹਦੇ ਜਿਹੜੇ ਯਾਰਡ ਨੇ ਯਾਰਡ ਸਟਿਕ ਨੇ ਉਹਨਾਂ ਨੂੰ ਦੇਖਦੇ ਰਹਿਣ ਅੱਗੇ ਉਹ ਕਹਿੰਦੇ ਨੇ ਕਿ ਜਿਹੜੇ ਡੈਮੋਕ੍ਰੈਟਿਕ ਕੰਟਰੀ ਨੇ ਉਹ ਦੇਸ਼ਾਂ ਦੀਆਂ AI ਕੰਪਨੀਆਂ ਨੂੰ ਆਪਸ ਵਿੱਚ ਮਿਲਾ ਕੇ ਸੁਰੱਖਿਆ ਦੇ ਸਾਂਝੇ ਨਿਯਮ ਬਣਾਉਣੇ ਚਾਹੀਦੇ ਨੇ ਅੱਗੇ ਉਹ ਕਹਿੰਦੇ ਨੇ ਕਿ ਅਮਰੀਕਾ ਅਤੇ ਹੋਰਨਾਂ ਦੇਸ਼ਾਂ ਨੂੰ ਚਾਹੀਦਾ ਕਿ ਦੂਸਰੇ ਦੇਸ਼ਾਂ ਨਾਲ ਵੀ ਤਾਲਮੇਲ ਬਿਠਾਉਣ ਦੀ ਕੋਸ਼ਿਸ਼ ਕਰਨ ਤਾਂ ਕਿ AI ਦੀ ਦੌੜ ਬੇਕਾਬੂ ਨਾ ਹੋ ਸਕੇ ਸੋ ਓਪਨ AI ਦੇ ਮੁਖੀ ਸੈਮ ਐਲਟਮੈਨ ਅਤੇ ਟੈਸਲਾ ਦੇ ਮੁਖੀ ਐਲਨ ਮਸਕ ਵੀ ਉਹ ਵੀ ਸਮਰਥਨ ਕਰਦੇ ਨੇ ਉਹ ਕਹਿੰਦੇ ਨੇ ਕਿ ਚਰਚਾ ਚੱਲ ਰਹੀ ਹੈ ਕਿ AI ਦੀ ਰਫ਼ਤਾਰ ਨੂੰ ਕੁਛ ਘੱਟ ਕੀਤਾ ਜਾਵੇ ਤਾਂ ਕਿ ਇਹ ਸੁਰੱਖਿਅਤ ਵੀ ਰਹੇ ਇਹ ਇਨਸਾਨ ਤੋਂ ਵੀ ਤੇਜ਼ ਹੋ ਗਈ ਹੈ ਸੋ ਬਹੁਤ ਖਤਰੇ ਨੇ ਰਾਜਨੀਤਿਕ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਨੇ ਅਤੇ ਇਹਦੀ ਰਫ਼ਤਾਰ ਨੂੰ ਹੌਲੀ ਕਰਨ ਦੇ ਖਿਲਾਫ ਜੇ ਕੋਈ ਸਭ ਤੋਂ ਪਹਿਲਾਂ ਬੋਲਿਆ ਅਤੇ ਉਹ ਜਨਾਬ ਡੋਨਲਡ ਟਰੰਪ ਸਾਹਿਬ ਨੇ ਜੀ ਤਾਂ ਪ੍ਰੋਗਰਾਮ ਅੱਜ ਦਾ ਇੱਥੇ ਸਮਾਪਤ ਕਰਦਿਆਂ ਹੋਈਆਂ ਭੁੱਲਾ ਚੁੱਕਾਂ ਲਿਖੇ ਮਾਂ ਜੀ ਸਤਿ ਸ਼੍ਰੀ ਅਕਾਲ

0: ਪੰਜਾਬ ਤੋਂ ਪ੍ਰਸਿੱਧ ਪੱਤਰਕਾਰ ਜਤਿੰਦਰ ਪੰਨੂ ਜੀ ਨੂੰ ਸੋਮਵਾਰ ਤੋਂ ਸ਼ੁੱਕਰਵਾਰ ਰੇਡੀਓ ਸੁਰਸੰਗਮ 94.7 FM ਤੇ ਸੁਣੋ ਹਫਤੇ ਦੇ 20 ਘੰਟੇ ਰੇਡੀਓ ਸੁਰਸੰਗਮ radiosursangam.ca ਫੋਨ 403-585-0910 ਰੇਡੀਓ ਸੁਰਸੰਗਮ
1: Whenever you want it, wherever you are, at the palm of your hands. Listen to FM 94.7 anywhere with the Fairchild Radio app. Available now for free on your device's player or app store. Connecting you to the community. Anytime, anywhere.
0: 94.7 FM Radio Sursangam. Har hafte 20 ghante suno. Monday to Friday. Sham 4 to 5. Kuldeep Singh Vichar Charcha. Sham 8 to 9. Jitendra Pannu. Radiosursangam.ca. Phone 403-585-0910. Radio Sursangam.
2: The following program speaks to the South Asian community. Uniting the world for your listening pleasure at Fairchild Radio. The multicultural spirit of Calgary. CHKF 94.7.

0: ਸਮੇਂ ਤੁਹਾਡੇ ਸੰਗ ਤੁਹਾਡਾ ਆਪਣਾ ਇਹ ਹੈ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 5871208 ਜਾਂ ਰਮਨ ਵੜੈਚ 7807530001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਰ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 8257600983 ਦੀ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 4039036757
6: ਮਰਸੀਡੀਜ਼ ਬੈਂਸ ਕੰਟਰੀ ਹਿੱਲਸ
7: ਕੈਲਗਰੀ ਵਾਸੀਓ ਕੀ ਤੁਸੀਂ ਲੰਬੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਇਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ

0: ਕੀਮਤਾਂ ਘੱਟ ਤੇ ਕੁਆਲਿਟੀ A1
1: ਜਾਣਿਆ ਪਛਾਣਿਆ ਨਾਮ ਹੈ ਸਾਂਝਾ ਪੰਜਾਬ ਗਰੋਸਰੀ ਸਟੋਰ
0: ਤੁਹਾਡੀ ਗਰੋਸਰੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਂਝਾ ਪੰਜਾਬ ਦੀਆਂ ਕੈਲਗਰੀ ਦੇ ਵਿੱਚ ਹਨ 6 ਲੋਕੇਸ਼ਨਾਂ ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 9 ਵਜੇ ਤੱਕ
1: ਸਾਂਝਾ ਪੰਜਾਬ ਗਰੋਸਰੀ ਸਟੋਰ ਪਹਿਲੀ ਲੋਕੇਸ਼ਨ 331-3690 ਵੈਸਟਮਿੰਸ ਡਰਾਈਵ
0: ਦੂਜੀ ਲੋਕੇਸ਼ਨ 117-7770 80 ਐਵੀਨਿਊ
1: ਤੀਜੀ ਲੋਕੇਸ਼ਨ 570-6520 ਫਾਲਕਨ ਰਿਜ ਬੁਲੇਵਾਰਡ
0: ਚੌਥੀ ਲੋਕੇਸ਼ਨ 606 ਸਿਟੀ ਸਕੇਪ ਸਕਿਓਰ
1: ਪੰਜਵੀਂ ਲੋਕੇਸ਼ਨ 3150-235 ਰੈਡ ਐਂਬਰਸ ਵੇ
0: ਛੇਵੀਂ ਲੋਕੇਸ਼ਨ 445 ਕੈਰਿੰਗਟਨ ਬੁਲੇਵਾਰਡ ਨਾਰਥ ਵੈਸਟ ਕੈਲਗਰੀ
1: ਸਾਂਝਾ ਪੰਜਾਬ ਗਰੋਸਰੀ ਸਟੋਰ ਦੀਆਂ 6 ਲੋਕੇਸ਼ਨਾਂ ਦਾ ਸਾਂਝਾ ਫੋਨ ਨੰਬਰ
0: 403-835-2222 ਚਾੜਨ ਲਈ ਥੱਬਾ ਨੋਟਾਂ ਦਾ ਲੱਗਦਾ ਹੋਰ ਤਾਂ ਹੋਰ ਟਰੱਕਾਂ ਦੀ ਇੰਸ਼ੋਰੈਂਸ ਬੰਦੇ ਦਾ ਧੂਆਂ ਕੱਢ ਦਿੰਦੀ ਹੈ ਤੇ ਦੁਹਾਈਆਂ ਫਿਰ ਬੰਦਾ ਪਾਉਂਦਾ
2: ਸੁਣੋ ਸੁਣੋ ਸੁਣੋ ਟਰੱਕਿੰਗ ਕੰਪਨੀਆਂ ਦੇ ਮਾਲਕ ਤੇ ਟਰੱਕ ਓਨਰ ਜਰਾ ਧਿਆਨ ਨਾਲ ਸੁਣੋ ਟਰੱਕਾਂ ਦੀ ਸਸਤੀ ਇੰਸ਼ੋਰੈਂਸ ਦਾ ਹੱਲ ਹੁਣ ਆ ਗਿਆ ਟਰੱਕਾਂ ਵਾਸਤੇ ਇੰਸ਼ੋਰੈਂਸ ਦੇ ਰੇਟ ਲੈਣ ਲਈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਨਾਲ 587-832-1208 ਤੇ ਸੰਪਰਕ ਕਰੋ ਤਜਰਬੇਕਾਰ ਇੰਸ਼ੋਰੈਂਸ ਬ੍ਰੋਕਰ ਮਾਨਸ ਪਹੁਜਾ ਤੇ ਉਹਨਾਂ ਦੀ ਟੀਮ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਹਨ ਬੈਸਟ ਟਰੱਕ ਇੰਸ਼ੋਰੈਂਸ ਰੇਟਸ ਲਈ ਯਾਦ ਰੱਖੋ ਸੋਨਿਕ ਇੰਸ਼ੋਰੈਂਸ 587-832-1208
3: ਵਾਸੀਓ ਕੀ ਤੁਸੀਂ ਲੰਮੀ ਲਾਈਨਾਂ ਅਤੇ ਡਾਕਟਰ ਦੀਆਂ ਵੇਟਿੰਗ ਲਿਸਟ ਤੋਂ ਪਰੇਸ਼ਾਨ ਹੋ ਹੁਣ ਫਿਕਰ ਛੱਡੋ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਹੈ ਸਿਹਤ ਦਾ ਅਸਲੀ ਪਹਿਰੇਦਾਰ ਓਏਸਿਸ ਸਮਾਈਲ ਮੈਡੀਕਲ ਸਨਰਿਜ ਮਾਲ ਦੇ ਨਾਲ ਸੁਪਰ ਸਟੋਰ ਵਾਲੇ ਪਲਾਜ਼ਾ ਵਿੱਚ ਸਥਿਤ ਇਸ ਕਲੀਨਿਕ ਵਿੱਚ ਤੁਹਾਡੀ ਆਪਣੀ ਭਾਸ਼ਾ ਬੋਲਣ ਵਾਲੇ ਮੇਲ ਅਤੇ ਫੀਮੇਲ ਡਾਕਟਰਸ ਹਰ ਕਦਮ ਤੇ ਤੁਹਾਡੇ ਨਾਲ ਹਨ ਚਾਹੇ ਗੱਲ ਹੋਵੇ ਬੱਚਿਆਂ ਦੀ ਜਾਂ ਫਿਰ ਬਜ਼ੁਰਗਾਂ ਦੀ ਇੱਥੇ ਸਾਰਿਆਂ ਲਈ ਸੁਵਿਧਾਵਾਂ ਮੌਜੂਦ ਹਨ ਅਪਾਇੰਟਮੈਂਟ ਨਹੀਂ ਬਣੀ ਕੋਈ ਚੱਕਰ ਹੀ ਨਹੀਂ ਸਿੱਧੇ ਚਲੇ ਆਓ ਇੱਥੇ ਵਾਕ ਇਨ ਵਿੱਚ ਖੁੱਲਾ ਸਵਾਗਤ ਹੈ ਨਵੇਂ ਪੇਸ਼ੈਂਟਸ ਦਾ ਵੀ ਨਿੱਘਾ ਵੈਲਕਮ ਫੈਮਿਲੀ ਕੇਅਰ ਤੋਂ ਲੈ ਕੇ ਮੈਡੀਕਲ ਚੈੱਕਅਪ ਅਤੇ ਕ੍ਰੋਨਿਕ ਬਿਮਾਰੀਆਂ ਦੇ ਇਲਾਜ ਤੱਕ ਸਭ ਕੁਝ ਇੱਕੋ ਛੱਤ ਹੇਠ ਅਸੀਂ ਹਫਤੇ ਦੇ 6 ਦਿਨ ਖੁੱਲੇ ਆ ਤੇ ਉਹ ਵੀ ਦੇਰ ਸ਼ਾਮ ਤੱਕ ਤਾਂ ਦੇਰ ਕਿਸ ਗੱਲ ਦੀ ਅੱਜ ਹੀ ਡਾਇਲ ਕਰੋ 587-617-4696 587-617-4696 ਓਏਸਿਸ ਸਮਾਈਲ ਮੈਡੀਕਲ ਤੁਹਾਡੀ ਸਿਹਤ ਸਾਡੀ ਜ਼ਿੰਮੇਵਾਰੀ 587-617-4696
4: जी हाँ मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी हर तरह की मॉर्गेजेस में करते हैं स्पेशलाइज वो रेजिडेंशियल हो कमर्शियल हो प्राइवेट हो फर्स्ट या सेकंड मॉर्गेजेस और या फिर आप हैं फर्स्ट टाइम होम बायर मयंक भटनागर जी 647-702-2023 647-702 VAE
5: ਲਾਇਸੈਂਸ ਨੰਬਰ 10394
6: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
3: ਕੀ ਹੋਇਆ
6: ਬਸ ਪੁੱਛ ਨਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ 2 ਦਿਨ
3: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
0: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ 에어ਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757
7: ਮਰਸੀਡੀਜ਼ ਬੈਂਸ ਕੰਟਰੀ ਹਿਲਸ ਸੋ ਦੋਸਤੋ ਕੁਝ ਮੈਸੇਜਸ ਆਪਕੇ ਲਈ ਅਗਰ ਆਪਨੇ ਇੰਸ਼ੋਰੈਂਸ ਲੈਣੀ ਹੈ ਟਰੱਕਸ ਕੀ ਤਾਂ ਸਭਸੇ ਬੜੀਆ ਨਾਮ ਮਾਨਸ ਪੂਜਾ ਜੀ ਸੋਨਿਕ ਇੰਸ਼ੋਰੈਂਸ ਹੈ ਉਨ੍ਹਾਂ ਦਾ ਫੋਨ ਨੰਬਰ 587-832-1208 ਸੋਨਿਕ ਇੰਸ਼ੋਰੈਂਸ ਕੋ ਯਾਦ

0: ਸਾਡੇ ਸੰਗ ਤੁਹਾਡਾ ਆਪਣਾ ਇਹ ਰੇਡੀਓ ਸੁਰ ਸੰਗਮ
1: ਓਹੋ ਅੱਜ ਫੇਰ ਨਹੀਂ ਲੋਡ ਮਿਲਿਆ
2: ਕੀ ਹੋਇਆ
1: ਬਸ ਪੁੱਛਣਾ ਇੰਸ਼ੋਰੈਂਸ ਕਨਫਰਮੇਸ਼ਨ ਨਹੀਂ ਆਈ ਟਾਈਮ ਤੇ ਹੁਣ ਫੇਰ ਇੱਕ ਦਿਨ ਵੇਟ ਕਰਨੀ ਪੈਣੀ ਹੈ ਤੇ ਬੱਚਿਆਂ ਨੂੰ ਫੇਰ ਨਹੀਂ ਮਿਲ ਹੋਣਾ ਦੋ ਦਿਨ
2: ਓਹੋ ਰਹਿ ਗਏ ਨਾ ਫੇਰ ਪਿੱਛੇ ਮੈਂ ਸੁਣਿਆ ਹੈ ਸੋਨਿਕ ਇੰਸ਼ੋਰੈਂਸ ਦੇ ਮਾਨਸ ਪਹੁਜਾ ਅਤੇ ਰਮਨ ਵੜੈਚ ਤੇ ਉਹਨਾਂ ਦੀ ਟੀਮ ਇੰਸ਼ੋਰੈਂਸ ਕਨਫਰਮੇਸ਼ਨ ਬਹੁਤ ਜਲਦੀ ਪ੍ਰੋਵਾਈਡ ਕਰਵਾ ਦਿੰਦੀ ਹੈ ਤੇ ਉਹ ਤਾਂ ਪੋਰਟਲ ਵੀ ਸੈੱਟ ਕਰ ਦਿੰਦੇ ਨੇ ਤਾਂ ਕਿ ਤੁਸੀਂ ਆਪ ਹੀ ਕਨਫਰਮੇਸ਼ਨ ਦੇ ਸਕੋ ਬਸ਼ਰਤੇ ਤੁਹਾਡੀ ਇੰਸ਼ੋਰੈਂਸ ਐਕਟਿਵ ਹੈ ਤੁਸੀਂ ਅੱਜ ਹੀ ਉਹਨਾਂ ਨੂੰ ਫੋਨ ਕਰੋ ਤੇ ਜਲਦੀ ਤੋਂ ਜਲਦੀ ਗੱਲ ਕਰਕੇ ਕੋਈ ਹੱਲ ਲੱਭੋ ਤਾਂ ਕਿ ਅਗਲੀ ਵਾਰੀ ਤੁਸੀਂ ਘਰ ਟਾਈਮ ਤੇ ਆ ਸਕੋ ਤੇ ਬੱਚਿਆਂ ਨਾਲ ਟਾਈਮ ਵੀ ਸਪੈਂਡ ਕਰ ਸਕੋ ਫੋਨ ਨੰਬਰ ਹੈ ਮਾਨਸ ਪਹੁਜਾ 587-832-1208 ਜਾਂ ਰਮਨ ਵੜੈਚ 780-753-0001 ਸੋਨਿਕ ਇੰਸ਼ੋਰੈਂਸ
3: ਕੀ ਤੁਹਾਡੇ ਪਰਿਵਾਰ ਵਿੱਚ ਕਿਸੇ ਨੂੰ ਹੋਮ ਕੇਅਰ ਦੀ ਜ਼ਰੂਰਤ ਹੈ ਆਪਣੇ ਹੀ ਘਰ ਅੰਦਰ ਆਪਣੀ ਬੋਲੀ ਵਿੱਚ ਹੋਮ ਕੇਅਰ ਪ੍ਰਾਪਤ ਕਰਨ ਲਈ YYC ਹੋਮ ਕੇਅਰ ਵਾਲਿਆਂ ਦਾ ਅਗਲਾ ਸੰਦੇਸ਼ ਸੁਣੋ
4: ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀਰਪਾਲ ਕੌਰ ਟਾਟਾ ਮੈਂ ਫਾਊਂਡਰ ਆ YYC ਹੋਮ ਕੇਅਰ ਸਰਵਿਸਿਜ਼ ਦੀ ਐਂਡ ਮੈਂ ਪੈਰਾਮੈਡਿਕ ਆ ਬਾਈ ਪ੍ਰੋਫੈਸ਼ਨ ਐਟ YYC ਹੋਮ ਕੇਅਰ ਸਰਵਿਸਿਜ਼ ਅਸੀਂ ਘਰਾਂ ਦੇ ਵਿੱਚ ਹੋਮ ਕੇਅਰ ਪ੍ਰੋਵਾਈਡ ਕਰਦੇ ਹਾਂ ਜਿਹਦੇ ਵਿੱਚ ਅਸੀਂ ਸਰਕਾਰ ਨੂੰ ਸਿੱਧਾ ਬਿੱਲ ਕਰਦੇ ਹਾਂ ਅੰਡਰ ਕਲਾਇੰਟ ਡਾਇਰੈਕਟਡ ਹੋਮ ਕੇਅਰ ਇਨਵਾਈਸੀ ਪ੍ਰੋਗਰਾਮ ਇਹਦੇ ਲਈ ਗੌਰਮੈਂਟ ਫੰਡਿੰਗ ਹੈਗੀ ਆ ਉਹਦੇ ਲਈ ਤੁਹਾਨੂੰ ਕੋਈ ਵੀ ਕੁਐਸਚਨ ਹੋਣ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ 825-760-0983 ਦੀ ਥੈਂਕ ਯੂ
5: ਮਰਸੀਡੀਜ਼ ਕਾਰ ਖਰੀਦਣਾ ਚਾਹੁੰਦੇ ਹੋ ਹੁਣ ਕੈਨੇਡਾ ਦੇ ਵਿੱਚ ਤੁਹਾਡੇ ਸੁਪਨੇ ਸੱਚ ਹੋਣ ਦਾ ਸਮਾਂ ਆ ਗਿਆ ਕੈਨੇਡਾ ਦੇ ਵਿੱਚ ਮਰਸੀਡੀਜ਼ ਦੀ ਸਭ ਤੋਂ ਵੱਡੀ ਡੀਲਰਸ਼ਿਪ ਕੈਲਗਰੀ ਏਅਰਪੋਰਟ ਦੇ ਨੇੜੇ ਮਰਸੀਡੀਜ਼ ਬੈਂਸ ਕੰਟਰੀ ਹਿੱਲ ਪਹੁੰਚੋ ਤੇ ਸਿੱਧੀ ਗੱਲਬਾਤ ਕਰੋ ਗੌਰਵ ਸ਼ਰਮਾ ਦੇ ਨਾਲ ਪੰਜਾਬੀ ਹਿੰਦੀ ਉਰਦੂ ਜਾਂ ਫਿਰ ਅੰਗਰੇਜ਼ੀ ਦੇ ਵਿੱਚ ਗੱਲਬਾਤ ਕਰੋ ਗੌਰਵ ਸ਼ਰਮਾ ਤੁਹਾਨੂੰ ਦੇਣਗੇ ਵਧੀਆ ਸਲਾਹ ਤੇ ਵਧੀਆ ਡੀਲਸ ਮਰਸੀਡੀਜ਼ ਬੈਂਸ ਕੰਟਰੀ ਹਿੱਲਸ 70 ਦੇ ਕਰੀਬ ਕਾਰਾਂ ਦੀ ਡਿਸਪਲੇ ਵਾਲਾ ਵੱਡਾ ਸ਼ੋਰੂਮ ਸਭ ਦਾ ਮਾਣ ਸਭ ਦੀ ਚਾਹਤ ਆਪਣੀ ਸੁਪਨਮਈ ਕਾਰ ਖਰੀਦਣ ਲਈ ਗੌਰਵ ਸ਼ਰਮਾ ਨੂੰ ਸ਼ੋਰੂਮ ਚ ਜਾ ਕੇ ਮਿਲੋ ਜਾਂ ਫਿਰ ਫੋਨ ਕਰ ਲਓ 403-903-6757 ਮਰਸੀਡੀਜ਼ ਬੈਂਸ ਕੰਟਰੀ ਹਿੱਲਸ
6: दोस्तों एक बार फिर से स्वागत हमारे प्रोग्राम आपकी आवाज में आप सुन रहे हैं रेडियो सुर संगम ओनली ऑन 94.7 FM पर मैं हूं आपका होस्ट आपका दोस्त अमृत बरार एक बार फिर से आपका अपने इस प्रोग्राम में खैर मकदम करता हूं हमारे साथ जुड़ेंगे अभी शकील अहमद साहब जो कि सीनियर जर्नलिस्ट हैं और हमारे साथ प्रोग्राम करते हैं और न्यूज पहुंचाते हैं वर्ल्ड न्यूज हमारा सेगमेंट होता है उर्दू के अंदर तो आइए उनका स्वागत करते हैं आज वो शिरकत नहीं कर रहे हैं